ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਜਾਈ ਤੇਰੀ ਤਿਲ ਵਡਿਆਈ।

ਜਨਮ ਪਾਈਆ ਕਰਮ ਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸੱਚ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾ ਰਹਾਓ ਸੱਚ ਨਾਮ ਕੀ ਤਿਲ ਵਡਿਆਈ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ

ਹਰ ਕੇ ਜਨ ਸਤਿਗੁਰ ਸਤਿਪੁਰਖਾਉ ਬਿਨੋ ਕਰੋ ਗੁਰ ਪਾਸੋ ਹਮ ਕੀਰੇ ਕਿਰਮਉ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸੋ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸੇ ਗੁਰਮਤਿ ਨਾਮਉ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰਜਨ ਕੇ ਵੱਡ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸੇ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸੇ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਪਾਸੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸੇ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾ ਪਾਹੇ ਰੇ ਮਨ ਚਿਤਵਾ ਉਦਮ ਆਹਰ ਹਰ ਜੀ ਉਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾਉ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈਸਾ ਕੋਸਾਉ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘੜ ਘੜ ਅੰਤਰ ਸਰਮਨ ਅੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਿਵਡਾਣਾ

ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੋਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਤਬ ਤਪਜ ਪਹਿ ਬੇਨਤਾ ਤੇਰੇ ਅਨੇਕ ਪੜ੍ਹ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਧ ਆਪੇ ਸ੍ਰੀ

ਚੌਥਾ ਤੂੰ ਕਰਤਾ ਸਚਿਆਰ ਮੈਂ ਡਸਾਈ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੁਮ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਵੋ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵੇ ਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਮਹੱਲਾ ਪਹਿਲਾ। ਤਿਤ ਸਰਵਰੜੈ ਭਈ ਲਿਨਵਾਸਾ, ਪਾਣੀ ਪਾਵਕ ਤਿਨਹਿ ਕੀਆ।

ਪਾਇਆ। ਪ੍ਰਣਮਤ ਨਾਨਕ ਤਿਨਕੀ ਸਰਣਾਉ, ਜਿਨ ਤੂੰ ਨਾਹੀ ਵੀ ਸਰਿਆ। ਆਸਾ ਮੁਹੱਲਾ ਪੰਜਵਾ। ਭਈ ਪ੍ਰਾਪਤ ਮਾਨੁੱਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤਾ ਨਾ ਕਾਮੋ, ਮਿਲ ਸਾਧ ਸੰਗਤ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾਚ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਈ ਸਭਨੇ ਅਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਸ ਜਾਨ ਮਹਿਲੇ ਉਬਾਰੇ ਕਬਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਧਮਕਾਵੋ ਆਪ ਹਾਦੈ ਮੋਹ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ।

ਹੈ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰਿਓ ਰੱਛਾ ਰੱਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾਵ ਤੁਮਹੁ ਪੁਰੀ ਚਾਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾਉ ਕਾਲ ਪਾਏ ਸ਼ਿਵਜੂ ਅਵਤਰਾਉ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾਉ।

ਏਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੇ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬਿਆ ਕਰ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ।

ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕਿਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੁ ਫੂਲ ਰਾਜਾ ਹੋ ਬੈਠਾ ਕਹੁ ਸਿਮਟ ਭਵ ਸ਼ੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚਮ ਭਵ ਆਦਿ ਜੁਗਾਦਿ ਸਰੂਪ ਸਜਿਅਮ ਭਵ ਅਵਰ ਇੱਛਾ ਮੇਰੀ ਤੁਮ ਕਰੋ ਸਿੱਖੋ ਬਾਰੋ ਸਿੱਖ ਸੰਘਰੋ ਦੁਰਠ ਜਿੱਤੇ ਉੱਠ ਪਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ।

ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਹੈ। ਰੱਛਾ ਹੋਇ ਤਾਹਿ ਸਭ ਕਾਲਾ, ਦੁਸ਼ਟ ਅਰਿਸ਼ਟ ਅਰੰਤ ਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿ ਹੋ, ਤਾਂ ਕਿ ਤਾਪ ਤਨਕ ਮਹਿ ਹਰਿ ਹੋ। ਰਿੱਧ ਸਿੱਧ ਕਰਮ ਸਭ ਹੋਈ, ਦੁੜਛਾ ਛੁ ਸਕੈ ਨ ਕੋਈ।

ਉਕਤੇ ਰਹਾ ਕੜਗ ਕੇਤ ਮੈਂ ਸਰਨ ਤਿਹਾਨੀ ਆਪ ਹਾਦੈ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾਓ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀ ਅਨ ਕੋ ਛੈ ਕਰਤਾ ਸ੍ਰੀ ਅਸਤੁਜ ਜਪਹੇ ਦਿਆਲਾ ਪੂਰਨ ਕਰਾਂ ਗ੍ਰੰਥ ਕਾਲਾ ਮਨ ਬਾਂਚਿਤ ਫਲ ਪਾਵੈ ਸੋਈ ਦੁਖ ਨਥ ਸਭੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ ਸੁਣੈ ਮੂੜ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰਕੇ ਰਹੈ ਹੋ ਜੋ ਜਾਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸਪੁਣ ਜੈ ਅਰਧ ਸਹਿਸਪੁਣ ਤੀਨ ਕਹਿ ਜੈ ਭਾਦਰੂ ਸੁਧੀ ਅਸ਼ਟਮੀ ਰਵਾਰਾ ਤੀਰੋ ਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਉਪਖਿਆਨੇ ਤਿਰੇ ਅੰਗ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤ ਮਸਤ ਸੋ ਮਸਤ ਆਪ ਜੂੰ ਦੋਹਰਾ ਦਸ ਜਨ ਕਰ ਦਸ ਪਾਰ ਕੀਜੈ ਕਿਰਪਾ ਅਪਾਰ ਆਪ ਹਾਦਰ ਰੱਖ ਮੋਹੇ ਮਨ ਕਰਮ ਬਚਨ ਵਿਚਾਰ ਚਉ ਪਈ

ਹੋਰੀ ਪਗ ਇਨਸੋ ਮਹਾਂਕਾਰ ਰਖਵਾਰ ਹਮਾਰੋ ਮਹਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਬਾਹ ਗਹਿ ਕੀ ਲਾਜ ਵਿਚਾਰ।

ਨੰਦਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਜਨ ਵਾਜੋ ਆਪ ਕਰੋ ਹਮਰੇ ਸਭ ਕਾਜ ਤੁਮ ਹਉ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪੁਰਾ ਮੈਂ ਆਨੰਦ ਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣਦਾ ਹਾਂ ਤੂੰ ਬਾਰੋ ਹਮਰੇ ਸਭ ਨਿਰ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਤਿਹਨਾਓ ਬਾਹਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਚਰਿਤ੍ਰ ਚਾਰੋ ਚੂਕ ਹੋਏ ਕਬਲਿਓ ਸੁਧਾਰੋ ਕਬਿਓ ਬਾਚ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੂ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰੂਪ ਕੋ ਜਾਹੀ ਦੋਹਰਾ ਹਰ ਹਰ ਜਣ ਦੋਈ ਇੱਕ ਹੈ ਬੇ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਏ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਈ ਅਬ ਮੈਂ ਕਥਾ ਸੰਖੇਪ ਤੇ ਸਭੂ ਕਹਿਤ ਸੁਣਾਏ ਕਾਬਾ ਚ ਦੋਹਰਾ ਠਾੜ ਪਇਓ ਮੈਂ ਜੋਰ ਕਰੂ ਬਚਨ ਕਹਾ ਸਿਰ ਨਿਆਏ ਪੰਥ ਚਲਾ ਤਵ ਜਗਤ ਮੈਂ ਜਬ ਤੁਮ ਕਰਹੁ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋ ਕੋਟ ਕੋ ਬਿਸਨ ਮਹੇ ਸੋ ਕੋਟਿੰਦਰ ਬ੍ਰਹਮਾ ਕਿਤੇ ਰਾਕਸ ਕਰੋਰ ਜਲੇਸ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤੋ ਸੁਰਗ ਵਾਸ ਰਗਬਰ ਕਰਾਉ ਸਗਰੀ ਪੁਰੀ ਸਮੇਤੋ ਚੌਪਈ ਜੋ ਇਹ ਕਥਾ ਸੁਣੈ ਅਰਗਾਂ ਵੈ ਦੁੱਖ ਪਾਪ ਤੇ ਨਿਕਟ ਨਹੀਂ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਿ ਬਿਆ ਚ ਸਕੈ ਨ ਕੋਈ ਸੰਮਤ ਸਤਰਾ ਸੈਸ ਪਚਾ ਬਣਾਉ ਹਾੜ ਵਧੀ ਪ੍ਰਥਮ ਸੁਖ ਦਾ ਬਣਾਉ ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹ ਲਿਓ ਸੁਧਾਰਾ ਦੋਹਰਾ ਨੇਤਰ ਤੁਮਕੇ ਚਰਨ ਤਰ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਾਗ ਬਰ ਕਥਾ ਪ੍ਰਸੰਗ

ਪਾਇਆ ਏ ਮਨ ਮੇਰਿਆ ਤੂੰ ਸਦਾ ਦਹੁ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਿਮਰਤ ਸਵਾਮੀ ਸੋ ਕਿਉ ਮਨਹੁ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ।

ਆਦਹਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਇੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮੇ ਦਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਾਲਾ ਜਿਤ ਕਰਤ ਹਰੀਆ ਪੰਚ

ਤਿਤ ਘਰ ਅਨਹਦ ਵਾਜੇ, ਅਨਦ ਸੁਨੋ ਵਡ ਭਾਗੀਓ, ਸਗਲ ਮਨੋਹਰਤ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉੱਤਰ ਸਗਲ ਵਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ।

ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਰਹਤ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ।

ਤੇਰਾ ਛੜ ਜਾਹੇ। ਭਾਉ ਦਿਲ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੈਨੋ ਕਿਰਪਾਲ ਸੰਭਾਲੇ ਸਾਹੇ, ਸਾਹੇ ਬਿਰਥਾ ਕੋਈ ਨਾ ਜਾਏ। ਜੇ ਆਵਤ ਦਿਆ ਹੈ ਸ਼ਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਦ ਨਾਉ, ਜਿਹ ਬਾਂ ਜਾਪੁ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾਉ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗ ਪਾਈ ਅਠਾਉ, ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ। ਜਗ ਮੈਂ ਹੁਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ, ਰੱਖੇ ਰੱਖਣ ਹਾਰ ਆਪ ਬਾਰੇ ਨੂੰ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ, ਉਹ ਆਏ ਆਪ ਦਿਆਲ ਮਨੋ ਨਮ ਸਾਰੇ ਨੋ, ਸਾਧਨਾ ਕੈ ਸੰਗ ਭਾਵ ਜਲ ਤਾਰੇ ਨੋ, ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰੇ ਨੋ। ਤਿਸ ਸਾਹਿਬ ਕੀ ਟੇਕ ਨਾਨਕ ਮਰੈ ਮਾਹੇ, ਜਿਸ ਸਿਮਰਤ

ਸੰਤ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏਮਾਨ ਹੋ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪ੍ਰਸੰਨਾ ਕੀਤੇ ਹਨ। ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ

ਹਿੰਦੁਸਤਾਨ ਦੀਆਂ ਚੜ੍ਹ ਕੇ ਆਈਆਂ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜ਼ਾਲਮ ਫੌਜਾਂ ਨੂੰ ਲੋਹੇ ਦੇ ਚਣੇ ਚਬਾਉਂਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਕਿਸੇ ਤਰ੍ਹਾਂ ਦਾ ਲਾਲਚ ਵਿੱਚ ਆ ਕੇ ਸਮਝੌਤਾ ਨਹੀਂ ਕੀਤਾ। ਉਪਾਮਨ ਸ਼ਬਦ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੌਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪੂਰਨ ਮਹਾਂਪੁਰਖਾਂ ਦੀ ਯਾਦ ਵਿੱਚ ਉਹਨਾਂ ਦੇ ਜੀਵਨ ਦਾ ਜੋ ਪ੍ਰੈਕਟੀਕਲ ਹੁੰਦਾ ਹੈ, ਜੋ ਜੀਵਨ ਸ਼ੈਲੀ ਹੁੰਦੀ ਹੈ, ਇਹ ਸਾਰੇ ਸ਼ਬਦ ਵਿੱਚ ਮਹਾਰਾਜ ਜੀ ਨੇ ਬਿਆਨ ਕੀਤਾ ਹੈ। ਅਖੀਰ 'ਤੇ ਫਿਰ ਉਹਨਾਂ ਪੂਰਨ ਪੁਰਖਾਂ ਦੀ, ਮਹਾਂਪੁਰਖਾਂ ਦੀ, ਸੂਰ ਵੀਰਾਂ ਦੀ, ਜਿਨ੍ਹਾਂ ਨੇ ਆਪਣੇ ਮਨ ਨੂੰ ਪੂਰਨ ਤੌਰ 'ਤੇ ਜਿੱਤਿਆ ਹੁੰਦਾ ਹੈ ਅਤੇ ਸੰਸਾਰ 'ਤੇ ਵੀ ਉਹ ਹੀ ਜੇਤੂ ਹੁੰਦੇ ਨੇ, ਮਨ ਜੀਤਾ ਜਗ ਜੀਤ, ਕਿਸੇ ਤਰ੍ਹਾਂ ਦਾ ਵੀ ਉਹਨਾਂ 'ਤੇ ਤ੍ਰਿਗੁਣੀ ਮਾਇਆ ਦਾ ਅਸਰ ਨਹੀਂ ਹੁੰਦਾ ਹੈ। ਮਨ ਬਾਣੀ ਸਰੀਰ ਕਰਕੇ ਉੱਜਲ ਹੁੰਦੇ ਨੇ, ਦ੍ਰਿੜ ਇਰਾਦਿਆਂ ਦੇ ਹੋ ਜਾਂਦੇ ਨੇ, ਮਜ਼ਬੂਤ ਹੁੰਦੇ ਨੇ। ਉਹਨਾਂ ਨੂੰ ਸੂਰਬੀਰ ਮਹਾਂਪੁਰਖਾਂ ਨੂੰ ਕਿਹਾ ਹੈ ਅਤੇ ਬਚਨਾਂ ਦੇ ਬਲੀ ਹੁੰਦੇ ਨੇ। ਜੋ ਬਚਨ ਉਹਨਾਂ ਦੇ ਮੁਖਾਰਬਿੰਦ ਤੋਂ ਨਿਕਲਦਾ ਉਹ ਵਚ ਪੂਰਾ ਹੁੰਦਾ, ਫਲਦਾ, ਉਹਨੂੰ ਕੋਈ ਟਾਲ ਨਹੀਂ ਸਕਦਾ, ਕੋਈ ਕੱਟ ਨਹੀਂ ਸਕਦਾ। ਇਹ ਬਚਨ ਮਹਾਰਾਜ ਜੀ ਨੇ ਕਹੇ, ਸੂਰਬੀਰ ਬਚਨ ਕੇ ਬਲੀ, ਕੌਲਾ ਬੱਪਰੀ ਸੰਤੀ ਛਲੀ। ਸੂਰਬੀਰ ਹੁੰਦੇ ਨੇ ਸੂਰਮੇ, ਵੀਰ ਯੋਧੇ, ਮਹਾਂਬਲੀ। ਨਾਮ ਜਪ ਕੇ ਤਿੱਥੈ ਯੋਧ ਮਹਾਬਲ ਸੂਰ, ਤਿੰਨ ਮਹਿਰਾਮ ਰਹਿਆ ਭਰਪੂਰ, ਇਹ ਅਵਸਥਾ ਨੂੰ ਪ੍ਰਾਪਤ ਕਰ ਜਾਂਦੇ ਨੇ। ਬਚਨਾਂ ਦੇ ਬਲੀ ਹੁੰਦੇ ਨੇ, ਬਚਨ ਕੀਤਾ ਹੋਇਆ ਨਿਕਲਿਆ ਹੋਇਆ ਆਲਾ ਨਹੀਂ ਜਾਂਦਾ, ਬੇਅਰਥ ਨਹੀਂ ਜਾਂਦਾ, ਪੂਰਾ ਹੁੰਦਾ। ਅਤੇ ਜਿਹੜੀ ਮਾਇਆ ਨੇ ਸਾਰੇ ਜਗਤ ਨੂੰ ਠੱਗਿਆ ਹੋਇਆ, ਆਪਣੀ ਲਪੇਟ ਵਿੱਚ ਲਿਆ ਹੋਇਆ, ਕਹੋ ਨਾਨਕ ਜਿਨ ਜਗਤ ਠਗਾਨਾ। ਇੱਕ ਥਾਂ 'ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ ਠੱਗ ਲਿਆ ਹੈ, ਆਪਣਾ ਮੋਹ ਪਾ ਕੇ, ਆਪਣੀ ਖਿੱਚ ਪਾ ਕੇ ਜੀਵਾਂ ਦੇ ਅੰਦਰ, ਸੋ ਮਾਇਆ ਹਰ ਜਨ ਠੱਗ। ਜਿਹੜੇ ਪੂਰਨ ਪੁਰਖ ਹੋ ਜਾਂਦੇ ਨੇ, ਨਾਮ ਜਪ ਕੇ ਮਹਾਂਪੁਰਸ਼ ਮਹਾਂਆਤਮਾ ਹੋ ਜਾਂਦੇ ਨੇ, ਪੂਰਨ ਪਦ ਨੂੰ ਪਹੁੰਚ ਜਾਂਦੇ ਨੇ, ਉਹ ਮਾਇਆ ਨੂੰ ਉਹਨਾਂ ਨੇ ਠੱਗ ਲਈ, ਉਲਟਾ ਉਹ ਮਾਇਆ ਨੂੰ ਠੱਗ ਲੈਂਦੇ ਨੇ। ਮਾਇਆ ਦਾ ਵੱਸ ਆਪਣੇ ਉੱਪਰ ਨਹੀਂ ਚੱਲਦਾ, ਮਾਇਆ ਨੂੰ ਹਾਰ ਕੇ ਉਹਨਾਂ ਦੇ ਕੋਲੋਂ ਮੁੜਨਾ ਪੈਂਦਾ ਹੈ। ਕੌਲਾ ਬੱਪਰੀ ਸੰਤੀ ਛਲੀ, ਇਹਨੂੰ ਛਲੀ ਛਲ ਨਾਗਨ ਵੀ ਕਿਹਾ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਇਹਦਾ ਇੱਕ ਰੂਪ ਨਹੀਂ ਹੈ, ਮਾਇਆ ਦੇ ਬਹੁਤ ਰੂਪ ਹਨ, ਜਿਹੜੇ ਰੂਪਾਂ ਵਿੱਚ ਆ ਕੇ ਜੀਵਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ, ਛਲ ਲੈਂਦੀ ਹੈ, ਆਪਣੇ ਛਲ ਵਿੱਚ ਲੈ ਲੈਂਦੀ। ਮਾਈ ਮਾਇਆ ਛਲ, ਤ੍ਰਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬੇਨਾ ਹੜਕਾ ਜਲ। ਮਹਾਰਾਜ ਜੀ ਦੇ ਪਾਵਨ ਬਚਨ ਛਲ ਰੂਪ, ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਵੀ ਇਹ ਛਲ ਛਲ ਜਿਹੜੀ ਸਾਰੇ ਜੀਵਾਂ ਨੂੰ ਛਲ ਲੈਣ ਵਾਲੀ ਹੈ, ਆਪਣੀ ਲਪੇਟ ਵਿੱਚ ਲੈ ਲੈਣ ਵਾਲੀ ਹੈ, ਧੋਖੇਬਾਜ ਮਾਇਆ, ਇਹ ਨਾਲੋਂ ਸਾਡੀ ਟੁੱਟ ਗਈ ਹੈ। ਜਦੋਂ ਗੁਰੂ ਨੇ ਗਿਆਨ ਦੇ ਵੀ ਝੂਠੀ ਹੈ, ਧੋਖਾ ਰੂਪ ਆ, ਸਾਥ ਛੱਡ ਦੇਣ ਵਾਲੀ ਹੈ, ਕੁਕਰਮਾਂ ਵਿੱਚ ਪਾ ਕੇ, ਪਾਪ ਕਰਾ ਕੇ ਅਤੇ ਜੀਵ ਆਤਮਾ ਨੂੰ ਫਸਾ ਦੇਣ ਵਾਲੀ, ਦੁਖਦਾਇਕ ਹੈ, ਦੁੱਖ ਦੇਣ ਵਾਲੀ, ਦੁੱਖਾਂ ਵਿੱਚ ਪਾ ਦੇਣ ਵਾਲੀ, ਆਪ ਸਾਥ ਛੱਡ ਜਾਂਦੀ ਹੈ। ਫਿਰ ਛਲ ਨਾਗਨ ਸਿਉਂ ਮੇਰੀ ਟੂਟਨ ਹੋਈ, ਗੁਰ ਕਹਿਆ ਝੂਠੀ ਧੋਹੀ। ਇਹ ਛਲ ਰੂਪ ਨਾਗਣੀ ਨਾਲੋਂ ਸਾਡੀ ਟੁੱਟ ਗਈ, ਜਦੋਂ ਗੁਰੂ ਨੇ ਸਮਝਾ ਦਿੱਤਾ ਵੀ ਝੂਠੀ ਹੈ,
ਸੱਚਾ ਸਾਥ ਸਾਥ ਨਹੀਂ ਦੇਣ ਵਾਲੀ ਅਤੇ ਧੋਖਾ ਰੂਪ ਆ। ਐਸੀ ਮਾਇਆ ਜਿਨ੍ਹਾਂ ਨੇ ਛਾਲੇ, ਉਲਟਾ ਮਾਇਆ ਨੂੰ ਛਾਲ ਲੈਂਦੇ ਨੇ। ਸੂਰਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ, ਉਹਨਾਂ ਨੇ ਬਪਰੀ ਇਹਨੂੰ ਵਿਚਾਰੀ ਹੋ ਜਾਂਦੀ ਉਹਨਾਂ ਦੇ ਅੱਗੇ, ਉਹਨਾਂ ਛਲ ਲਈ। ਐਸੇ ਸੂਰਬੀਰ ਸਨ ਉਹ ਮਹਾਨ ਯੋਧੇ, ਮਹਾਂਬਲੀ ਯੋਧੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੇ ਅਗਵਾਈ ਕਰਕੇ ਇਹਨਾਂ ਮਰ ਜੀਵੜਿਆਂ ਦੀ ਚੜ ਕੇ ਆਈਆਂ ਹਿੰਦੁਸਤਾਨ ਦੀਆਂ ਫੌਜਾਂ ਨੂੰ ਲੋਹੇ ਦੇ ਚਣੇ ਚਬਾਏ। ਇੱਕ ਇੱਕ ਬਚਨ ਉਹਨਾਂ ਨੇ ਜੋ ਕੀਤਾ ਸੀ ਪੂਰਾ ਹੋਇਆ। ਹਮਲੇ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ, ਕਈ ਮਹੀਨੇ ਪਹਿਲਾਂ ਤਿਆਰੀਆਂ ਹੋ ਰਹੀਆਂ ਸੀ। ਸ਼ਿਮਲੇ ਦੇ ਵਿੱਚ ਵੀ ਨਕਸ਼ਾ ਬਣਾ ਕੇ ਫੌਜ ਨੂੰ ਸਿਖਲਾਈ ਦਿੱਤੀ ਗਈ। ਦਰਬਾਰ ਸਾਹਿਬ ਜੀ ਦਾ ਮਾਡਲ ਬਣਾ ਕੇ ਸਾਰਾ ਕੰਪਲੈਕਸ, ਚਾਰ ਚੁਪੇਰੇ, ਅਕਾਲ ਤਖ਼ਤ, ਉਸ ਤੋਂ ਬਾਅਦ ਹੈਦਰਾਬਾਦ ਵਿੱਚ ਵੀ ਵੱਡੀ ਬਿਲਡਿੰਗ ਤਿਆਰ ਕਰਕੇ ਬਹੁਤ ਵੱਡੇ ਆਕਾਰ ਦੀਆਂ, ਜਿੱਡਾ ਕੁ ਜਿਵੇਂ ਦਰਬਾਰ ਸਾਹਿਬ ਦਾ ਸਾਰਾ ਏਰੀਆ, ਉੱਥੇ ਵੀ ਵਿਸ਼ੇਸ਼ ਕਰਕੇ ਜੂਨ 1984 ਤੋਂ ਪਹਿਲਾਂ ਮਈ ਦੇ ਮਹੀਨੇ ਵਿੱਚ ਕਈ ਦਿਨ ਲਗਾਤਾਰ ਫੌਜ ਨੂੰ ਸਿਖਲਾਈ ਦਿੱਤੀ ਵੀ ਇਸ ਤਰ੍ਹਾਂ ਤੁਸੀਂ ਹਮਲਾ ਕਰਨਾ। ਔਰ ਉਹ ਮਹਾਂਪੁਰਸ਼ਾਂ ਨੂੰ ਵੀ ਸਾਰਾ ਪਤਾ ਲੱਗ ਰਿਹਾ ਸੀ, ਉਹਨਾਂ ਬਚਨ ਹੀ ਇਹ ਕੀਤੇ ਸੀ। ਇਹ ਵੀ ਕਹਿੰਦੇ ਸੀ ਵੀ 2 ਘੰਟਿਆਂ ਵਿੱਚ ਫੜ ਲਵਾਂਗੇ ਸੰਤ ਜਰਨੈਲ ਸਿੰਘ ਜੀ ਨੂੰ। ਮਹਾਂਪੁਰਸ਼ਾਂ ਉਹਦੇ ਪ੍ਰਥਾਏ ਬਚਨ ਕੀਤੇ ਸੀ ਵੀ ਕਹਿੰਦੇ ਨੇ ਸਾਧ ਸੰਗਤ ਜੀ ਵੀ 2 ਘੰਟਿਆਂ ਵਿੱਚ ਜਿਉਂਦੇ ਨੂੰ ਫੜ ਲਵਾਂਗੇ। ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਵੀ ਮੈਂ ਜਿਉਂਦਾ ਨਹੀਂ ਫੜਿਆ ਜਾਵਾਂਗਾ, ਜਿਉਂਦਾ ਇਹਨਾਂ ਦੇ ਹੱਥ ਨਹੀਂ ਆਵਾਂਗਾ। ਮਰੇ ਤੋਂ ਬਾਅਦ ਪਤਾ ਨਹੀਂ ਗੁਰੂ ਕੀ ਸੰਗਤ ਸਰੀਰ ਨੂੰ ਚੁੱਕੂਗੀ ਜਾਂ ਪੁਲਿਸ ਚੁੱਕੇਗੀ, ਇਹ ਤਾਂ ਮਿੱਟੀ ਹੈ, ਉਹਦਾ ਕੀ ਕਰਾਉਣਾ ਫਿਰ। ਪਰ ਭਾਵੇਂ 20-30 ਲੱਖ ਫੌਜ ਆ ਜੇ ਮੈਨੂੰ ਫੜਨ ਵਾਸਤੇ, ਮੈਂ ਜਿਉਂਦਾ ਨਹੀਂ ਫੜਿਆ ਜਾਵਾਂਗਾ। ਅਤੇ ਦਿਲ ਵਿੱਚ ਮੇਰੇ ਵੀ ਬਹੁਤ ਰੋਸ ਆ ਵੀ ਜਿਸ ਦੇਸ਼ ਦੀ ਖਾਤਰ 94% ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਹੋਣ, ਅਤੇ ਉਸ ਦੇਸ਼ ਤੋਂ ਅਸੀਂ ਆਪਣਾ ਹੱਕ ਮੰਗਿਆ ਹੋਵੇ ਅਤੇ ਸਾਡੇ ਉੱਪਰ ਉਲਟਾ ਹਮਲਾ ਦਰਬਾਰ ਸਾਹਿਬ 'ਤੇ ਕਰਨ ਦੀ ਤਿਆਰੀ ਕੀਤੀ ਗਈ ਨਿਆਂ ਦੇਣ ਦੀ ਬਜਾਏ। ਰੋਸ ਮੇਰੇ ਮਨ ਵਿੱਚ ਵੀ ਬਹੁਤ ਹੈ ਅਤੇ ਢੇਰੀਆਂ ਵੇਖਿਓ ਮੈਂ ਲਾਉਂਦਾ। ਆਉਣਗੇ ਤੁਰ ਕੇ ਪਰ ਲੱਦ ਕੇ ਲਿਜਾਣਗੇ, ਤੁਰ ਕੇ ਜਾਣ ਜੋਗਾ ਕੋਈ ਨਹੀਂ। ਇਹ ਬਚਨ ਮਹਾਂਪੁਰਖਾਂ ਨੇ ਕੀਤੇ ਸੀ ਅਤੇ ਜਿਹੜਾ ਲੈਫਟੀਨੈਂਟ ਜਨਰਲ ਕੁਲਦੀਪ ਬਰਾੜ ਨੇ ਇਤਿਹਾਸ ਲਿਖਿਆ ਹੈ, ਇਹ ਹਿਸਟਰੀ ਸਾਰੀ ਲਿਖੀ ਹੈ ਆਪਣੀ ਪੁਸਤਕ ਵਿੱਚ, ਉਹਨੇ ਇੰਨ ਬਿੰਨ ਸਾਰਾ ਨਕਸ਼ਾ ਸਾਹਮਣੇ ਰੱਖਿਆ। 1 ਜੂਨ ਤੋਂ ਲੈ ਕੇ 6 ਜੂਨ ਤੱਕ, 7 ਜੂਨ ਤੱਕ ਮਰ ਜੀਵੜਿਆਂ ਨੇ, ਕੌਮੀ ਪਰਵਾਨਿਆਂ ਨੇ ਜੰਗ ਕੀਤਾ ਅਤੇ ਢੇਰੀਆਂ ਲਾ ਦਿੱਤੀਆਂ ਗਈਆਂ। 2 ਜੂਨ ਨੂੰ ਵੀ, 3 ਜੂਨ ਨੂੰ ਵੀ, 4 ਜੂਨ ਦਾ ਅੱਜ ਦਿਨ ਹੈ, ਅੱਜ ਵਾਲੇ ਦਿਨ ਵੀ ਜਦੋਂ ਦੇਖਿਆ ਤਾਂ ਉਸ ਵੇਲੇ ਸਾਰੀਆਂ ਕਾਰਵਾਈਆਂ ਛੱਡ ਕੇ ਫਿਰ ਉੱਪਰੋਂ ਹੈਲੀਕਾਪਟਰਾਂ ਨਾਲ ਹਮਲਾ ਕੀਤਾ ਗਿਆ। ਉਹਦੇ ਵਿੱਚ ਵੀ ਸੂਰਬੀਰ ਸਿੰਘਾਂ ਨੇ ਅੱਧੀ ਰਾਤ, ਕਿਉਂਕਿ ਹਮਲਾ ਰਾਤ ਨੂੰ ਹੁੰਦਾ ਸੀ, ਬਿਜਲੀ ਪਾਣੀ ਕੱਟ ਦਿੱਤਾ ਗਿਆ ਸੀ। ਭਾਵੇਂ 11 ਹੈਲੀਕਾਪਟਰ ਉੱਪਰੋਂ ਫਾਇਰਿੰਗ ਕਰ ਰਹੇ ਸੀ, ਜਹਾਜ਼ ਇੰਨੀ ਫਾਇਰਿੰਗ ਕਰ ਰਹੇ ਸੀ, ਇਹ ਵੀ ਉਹ ਲਿਖਦਾ ਕਿ 1 ਮਿੰਟ ਵਿੱਚ 15,000 ਗੋਲੀ ਜਿਹੜੀ ਸੀ ਕੱਢੀ ਜਾ ਰਹੀ ਸੀ ਉੱਪਰੋਂ ਹੈਲੀਕਾਪਟਰ ਜਹਾਜ਼ਾਂ ਵੱਲ, ਫੌਜ ਦੇ ਜਹਾਜ਼ਾਂ ਵੱਲ। ਤੋ ਦੂਰਬੀਨ ਦੇ ਨਾਲ ਇੱਕ ਜਹਾਜ਼ ਜਿਹੜਾ ਸਾਰੇ ਮੋਰਚਿਆਂ ਦੀ, ਜੋ ਜਨਰਲ ਸ਼ਬੇਗ ਸਿੰਘ ਨੇ ਛੱਤਾਂ ਉੱਪਰ ਬਣਾਏ ਸਨ, ਉਹਨਾਂ ਦੀ ਸਾਰੀ ਫਿਲਮ ਲੈ ਰਿਹਾ ਸੀ। ਉਹ ਲਿਖਦਾ ਹੈ ਕਿ ਅਸੀਂ ਦੇਖਿਆ ਕੁਝ ਕੁ ਸਿੰਘ ਜਿਹੜੇ ਸੀ ਉਹ ਜਦੋਂ ਉਹਨਾਂ ਬਾਹਰ ਨਿਕਲੇ, ਇੰਨੀ ਜਦੋਂ ਗੋਲਾਬਾਰੀ ਹੋ ਰਹੀ ਹੋਵੇ ਉਦੋਂ ਬਾਹਰ ਨਿਕਲਣਾ ਬਹੁਤ ਔਖਾ ਹੁੰਦਾ, ਪਤਾ ਕਰ ਕੁਝ ਨਹੀਂ ਸੁੱਝ ਰਿਹਾ ਸੀ ਖਾਲਸਾ ਫੌਜਾਂ ਨੂੰ ਅੰਦਰ ਬੈਠੇ। ਪਰ ਜਦੋਂ ਹੀ ਸਿੰਘ ਨਿਕਲੇ ਅਕਾਲ ਤਖ਼ਤ ਦੀ ਬਿਲਡਿੰਗ ਦੇ ਨਾਲ ਦੀ
ਬਿਲਡਿੰਗ ਦੇ ਉੱਪਰ 6 ਸਿੱਖ ਨਿਕਲੇ ਸਿੰਘ, 6 ਨੂੰ ਸ਼ਹੀਦ ਕਰ ਦਿੱਤਾ ਗਿਆ ਉਸੇ ਵੇਲੇ। ਫਿਰ ਹੋਰ 17 ਸਿੰਘ ਆਏ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਉਹ ਲਿਖਦਾ ਵੀ 61 ਦੇ ਕਰੀਬ ਅਸੀਂ ਸਿੱਖ ਜਿਹੜੇ ਸੀ ਉਹ ਪਿੰਡਰਾਂ ਵਾਲੇ ਸੰਤਾਂ ਦੇ ਨਾਲ ਦੇ ਇਸ ਦਿਨ ਮੁਕਾ ਦਿੱਤੇ ਗਏ। ਉਹ ਤਾਂ ਇਹੋ ਹੀ ਲਿਖਦਾ। ਔਰ ਜਿਸ ਵੇਲੇ ਸਾਨੂੰ ਪ੍ਰਤੀਤ ਹੋਇਆ ਵੀ ਇੰਨੀ ਜ਼ਿਆਦਾ ਗੋਲੀ ਸਾਡੀ ਵਿਅਰਥ ਜਾ ਰਹੀ, ਅਸੀਂ ਬੰਦ ਕਰ ਦਿੱਤੀ ਗੋਲੀ ਅੱਧੀ ਰਾਤ। 4 ਜੂਨ ਨੂੰ 1:30 ਵਜੇ ਦੇ ਕਰੀਬ ਇਹ ਹਮਲਾ ਕੀਤਾ ਗਿਆ। 4th ਦਿਨ ਤਾਂ ਉਸੇ ਵੇਲੇ ਉਹ ਲਿਖਦਾ ਹੈ ਵੀ ਐਸਾ ਹਮਲਾ ਹੋਇਆ ਸਾਡੀ ਫੌਜ ਉੱਪਰ ਜੋ ਲਾਇਬ੍ਰੇਰੀ ਦੇ ਉੱਪਰ, ਘੰਟਾ ਘਰ ਗੇਟ ਉੱਪਰ, ਕੰਪਲੈਕਸ ਉੱਪਰ, ਮੰਜੀ ਸਾਹਿਬ ਦੀਵਾਨ ਹਾਲ, ਲੰਗਰ ਹਾਲ ਉੱਪਰ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਅਤੇ ਨਾਲ ਦੀਆਂ ਬਿਲਡਿੰਗਾਂ ਦੇ ਉੱਪਰ ਫੌਜ ਅਸੀਂ ਤਾਰੀ ਹੋਈ ਸੀ। 4500 ਦੇ ਕਰੀਬ ਫੌਜੀ ਸਾਡੇ ਹਥਿਆਰਾਂ ਨਾਲ ਲੈਸ ਮੌਤ ਮੌਤ ਕੂਕਦੇ ਸਨ। ਸਾਡੀ ਗੋਲੀ ਰੁਕਣ ਦੀ ਦੇਰ ਸੀ ਕਿ ਇੰਨੀ ਗੋਲੀ ਆਈ ਕਿ 35 ਮਿੰਟ ਉਹ ਚੱਲੀ ਗੋਲੀ ਨੇ, ਤਾਂ ਅਸੀਂ 45 ਮਿੰਟਾਂ ਵਿੱਚ 61 ਸਿੰਘ ਸ਼ਹੀਦ ਕੀਤੇ ਉਹਨਾਂ ਦੇ, ਅਤੇ 35 ਮਿੰਟ ਉਹਨਾਂ ਦੀ ਚੱਲੀ ਗੋਲੀ ਨੇ ਛੱਤਾਂ ਦੇ ਉੱਪਰੋਂ। ਸਾਡੇ 100-2300 ਤੋਂ ਉੱਪਰ ਜਿਹੜੇ ਫੌਜੀ ਸੀ ਜਵਾਨ ਉਹ ਨਾਸ ਕਰ ਦਿੱਤੇ, ਅਤੇ 900 ਦੇ ਕਰੀਬ ਜ਼ਖਮੀ ਹੋਏ ਜਿਹੜੇ ਕੁਰਲਾ ਰਹੇ ਸੀ, ਜਿਨ੍ਹਾਂ ਦੀਆਂ ਚੀਕਾਂ ਸਾਨੂੰ ਸੁਣ ਰਹੀਆਂ ਸੀ, ਸਮਾਨ ਨੂੰ ਪਾੜ ਰਹੀਆਂ ਸੀ 35 ਮਿੰਟਾਂ ਦੇ ਵਿੱਚ। ਉਹ ਲਿਖਦਾ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ, ਫਿਰ ਬਾਅਦ ਵਿੱਚ ਪਤਾ ਕੀਤਾ, ਰੂਸ ਦੇ ਬਣੇ, ਚੀਨ ਦੇ ਬਣੇ ਲੇਜ਼ਰ ਨਾਲ ਜੋ ਦੂਰੋਂ ਬਹੁਤ ਸ਼ਕਤੀਸ਼ਾਲੀ ਹੁੰਦਾ, ਇਹ ਗੋਲੀ ਜਿਹੜੇ ਉੱਚੇ ਬੁੰਗਿਆਂ ਤੋਂ ਜੋ ਰਾਮਗੜੀਏ ਬੁੰਗੇ ਸਨ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆਂ ਨੇ ਇਸ ਤੋਂ 150 ਸਾਲ ਪਹਿਲਾਂ ਬਣਾਏ ਸਨ, ਉਹਨਾਂ ਉੱਪਰੋਂ ਅਤੇ ਪਾਣੀ ਵਾਲੀ ਟੈਂਕੀ ਵਿੱਚੋਂ ਵੱਡੀਆਂ ਮਸ਼ੀਨ ਗੰਨਾਂ LMG ਦੀਆਂ ਭਾਰੀ ਮਸ਼ੀਨ ਗੰਨਾਂ ਦੀ ਗੋਲੀ ਜਿਹੜੀ 1800 ਮੀਟਰ ਤੱਕ ਮਾਰ ਕਰਦੀ, ਇਹ ਉੱਥੋਂ ਗੋਲੀਆਂ ਆਈਆਂ ਸਨ, ਜਿਨ੍ਹਾਂ ਦੀ ਰੇਂਜ ਵਿੱਚ ਇਹ ਸਾਰੀਆਂ ਛੱਤਾਂ ਸਨ, ਬਹੁਤ ਨੀਵੀਆਂ ਸੀ ਉਹ। ਔਰ ਸਾਡਾ ਭਾਰੀ ਨੁਕਸਾਨ ਹੋਇਆ, ਅਸੀਂ ਹਾਈ ਅਲਰਟ ਜਾਰੀ ਕੀਤਾ ਆਪਣੀ ਫੌਜ ਨੂੰ ਬਚ ਕੇ ਆਉਣ ਵਾਸਤੇ, ਬਾਹਰ ਆਉਣ ਵਾਸਤੇ, ਮਸਾਂ ਮਸਾਂ ਫੌਜ ਸਾਡੀ ਬਾਕੀ ਬਚਾਈ ਗਈ, ਜ਼ਖਮੀ ਵੀ ਮਸਾਂ ਮਸਾਂ ਪਹੁੰਚੇ, ਸਾਂਭਿਆ ਗਿਆ। ਔਰ ਉਸ ਤੋਂ ਬਾਅਦ ਉਹ ਲਿਖਦਾ ਵੀ ਸਾਡੀ ਰਾਬਤਾ ਰਾਜੀਵ ਗਾਂਧੀ, ਇੰਦਰਾ ਗਾਂਧੀ ਨਾਲ ਹੋ ਰਿਹਾ ਸੀ, ਜਨਰਲ ਵੈਦਿਆ ਦਾ। ਇੰਦਰਾ ਗਾਂਧੀ ਇੰਨੀ ਘਬਰਾਈ ਹੋਈ ਸੀ, ਸੁੰਦਰ ਜੀ ਦੂਜੇ ਜਿਹੜੇ ਲੈਫਟੀਨੈਂਟ ਜਨਰਲ ਸਨ ਉਹ ਵੀ ਗੱਲ ਕਰ ਰਹੇ ਸੀ, ਇੰਨੀ ਘਬਰਾਈ ਹੋਈ ਸੀ ਇੰਦਰਾ ਗਾਂਧੀ ਕਿ ਇੱਕ ਵਾਰ ਤਾਂ ਬਹੁਤ ਮਿਊਸੀ ਦੀ ਹਾਲਤ ਵਿੱਚ ਸੁੰਦਰ ਜੀ ਨੇ ਮਜ਼ਾਕ ਕਰਕੇ ਉਹਨਾਂ ਨੂੰ ਫਿਰ ਗੱਲ ਜਿਹੜੀ ਹੋਰ ਪਾਸੇ ਲਏ। ਇੰਦਰਾ ਗਾਂਧੀ ਨੇ ਫੋਨ 'ਤੇ ਵੀ ਦੱਸਦਾ ਵੀ 5 ਘੰਟੇ ਰਾਬਤਾ ਰਿਹਾ ਜਨਰਲ ਵੈਦਿਆ ਦਾ, ਫੌਜ ਮੁਖੀ ਸੀ, ਅਤੇ ਉਹਨੇ ਕਿਹਾ ਇਹ ਬਹੁਤ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ, ਮੈਨੂੰ ਬਾਹਰਲੇ ਦੇਸ਼ਾਂ ਦੇ ਫੋਨ ਆਏ ਨੇ, ਚੀਨ ਦੇ ਪ੍ਰਧਾਨ ਮੰਤਰੀ ਦੇ ਫੋਨ ਦਾ ਵੀ ਉਹਨੇ ਜ਼ਿਕਰ ਕੀਤਾ, ਕੁਝ ਦੇਸ਼ਾਂ ਦੇ ਨਾਮ ਵੀ ਲਿਖੇ ਕਿ 4 ਜੂਨ ਨੂੰ ਚੀਨ ਦੇ ਪ੍ਰਧਾਨ ਮੰਤਰੀ ਦਾ ਫੋਨ ਆਇਆ ਰਾਸ਼ਟਰਪਤੀ ਦਾ ਕਿ ਉਹਨੇ ਕਿਹਾ ਕਿ ਤੁਹਾਨੂੰ ਸਾਨੂੰ ਬਹੁਤ ਅਫਸੋਸ ਹੈ। ਰੂਸ ਦੇ ਪ੍ਰਧਾਨ ਮੰਤਰੀ ਨੇ ਕਿਹਾ ਵੀ ਜੇ ਇਸੇ ਤਰ੍ਹਾਂ ਹੀ ਤੁਹਾਡੀ ਫੌਜ ਹਾਰਦੀ ਰਹੀ ਤਾਂ ਤੁਹਾਡੇ ਦੇਸ਼ ਦੇ ਬਹੁਤ ਜ਼ਿਆਦਾ ਟੁਕੜੇ ਹੋ ਜਾਣਗੇ, ਇਕੱਲਾ ਪੰਜਾਬ ਵੀ ਵੱਖਰਾ ਨਹੀਂ ਹੋਵੇ, ਉਸ ਤੋਂ ਪਹਿਲਾਂ ਵੱਡੇ ਬੰਬ ਸੁੱਟ ਕੇ ਅਤੇ ਆਪਣੀ ਤਾਕਤ ਦੁਨੀਆ ਦੇ ਅੱਗੇ ਰੱਖੋ, ਇਹ ਕਮਿਊਨਿਸਟ ਨੇ ਇਹ ਸਲਾਹ ਦਿੱਤੀ ਸੀ। ਉਸ ਤੋਂ ਬਾਅਦ ਹੀ ਰੂਸ ਦੇ ਟੁਕੜੇ ਹੋਏ ਨੇ, ਜੇ ਇਹ ਸੋਚ ਸੀ ਤਾਂ ਉਹਦੀ ਦਰਬਾਰ ਸਾਹਿਬ ਦੇ ਬਦਲੇ। ਔਰ ਉਹ ਹੋਰ ਵੀ ਲਿਖਦਾ, ਅਮਰੀਕਾ ਦੇ ਰਾਸ਼ਟਰਪਤੀ ਨੇ ਮਖੌਲੀਆ ਲਹਿਜੇ ਵਿੱਚ ਕਿਹਾ ਵੀ ਜੇ ਤੁਹਾਡੇ ਫੌਜੀਆਂ ਨੂੰ ਕੁਝ ਨਹੀਂ ਕਰਨਾ ਆਉਂਦਾ ਤਾਂ ਸਾਡੀ ਸਿਖਲਾਈ ਕੇਂਦਰਾਂ ਵਿੱਚ ਆਪਣੀ ਫੌਜ ਨੂੰ ਭੇਜ ਦਿਆ ਕਰੋ ਅਤੇ ਇੱਥੇ ਸਿਖਲਾਈ ਕਰ ਲਿਆ ਕਰੋ, ਇੰਦਰਾ ਗਾਂਧੀ ਨੂੰ ਇਹ ਕਿਹਾ। ਉਹ ਲਿਖਦਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਫੌਜ ਨੂੰ ਵਾਪਸ ਬੁਲਾਉਣ ਵਾਸਤੇ ਕਿਹਾ ਉੱਥੋਂ ਕਿ ਉਹ ਸਿੱਖਾਂ ਦਾ ਪ੍ਰਮੁੱਖ ਸਥਾਨ ਹੈ, ਇਸ ਤਰ੍ਹਾਂ ਹਮਲਾ ਕਰਨਾ ਠੀਕ ਨਹੀਂ, ਫੌਜ ਵਾਪਸ ਬੁਲਾ ਲਵੋ ਅਤੇ ਸ਼ਾਂਤੀ ਬਹਾਲੀ ਕੀਤੀ ਜਾਵੇ, ਧਾਰਮਿਕ ਮੰਗਾਂ ਮੰਨ ਕੇ ਸੰਤ ਭਿੰਡਰਾਂ ਵਾਲਿਆਂ ਦੀਆਂ ਅਤੇ ਸ਼ਾਂਤੀ ਬਹਾਲੀ ਕੀਤੀ ਜਾਵੇ।
ਇਹ ਫਰਾਂਸ, ਜਰਮਨੀ ਅਤੇ ਪੋਲੈਂਡ ਆਦਿਕ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਸਲਾਹ ਦਿੱਤੀ ਵੀ ਫੌਜ ਵਾਪਸ ਕਰਕੇ ਸ਼ਾਂਤੀ ਬਹਾਲੀ ਕੀਤੀ ਜਾਵੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਪਾਕਿਸਤਾਨ ਦਾ ਵੀ ਵੇਰਵਾ ਉਹਦੇ 'ਚ ਲਿਖਿਆ। ਪ੍ਰਧਾਨ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਵੀ ਸਾਡੀ ਸਲਾਹ ਫੌਜ ਨੂੰ ਵੱਖਰਾ ਆਜ਼ਾਦ ਕਰ ਦਿੱਤਾ ਜਾਵੇ। ਉਸ ਤੋਂ ਬਾਅਦ ਕਹਿੰਦਾ ਕਈ ਰਾਇਆਂ ਹੋਈਆਂ, ਫਿਰ ਇਹ ਸਲਾਹ ਕੀਤੀ ਗਈ ਵੀ 5 ਜੂਨ ਤੱਕ ਜ਼ਮੀਨੀ ਲੜਾਈ ਜਿਹੜੀ ਹੋਰ ਲੜ ਕੇ ਵੇਖੀ ਜਾਵੇ, ਉਸ ਤੋਂ ਬਾਅਦ ਕੋਈ ਹੋਰ ਸ਼ਕਤੀਸ਼ਾਲੀ ਪ੍ਰਯੋਗ ਕੀਤਾ ਜਾਵੇ। ਪਰ ਇੰਨੇ ਸਮੇਂ ਵਿੱਚ ਇਹ ਸਲਾਹ ਕਰਦਿਆਂ ਰੂਸ ਦੀ ਬਣੀ ਹੋਈਆਂ ਜੋ ਗੱਡੀਆਂ ਸੀ ਬਖਤਰਬੰਦ, ਬਹੁਤ ਵੱਡੀਆਂ ਗੱਡੀਆਂ, ਬਹੁਤ ਭਾਰੀਆਂ, ਉਹ ਭੇਜੀਆਂ ਗਈਆਂ ਕਿ ਉਹਨਾਂ ਨਾਲ ਪਰਿਕਰਮਾ ਵਿੱਚ ਹਮਲਾ ਕੀਤਾ ਜਾਵੇ। ਪਹਿਲਾਂ ਛੋਟੀਆਂ ਬਖਤਰਬੰਦ ਗੱਡੀਆਂ ਆਈਆਂ ਸੀ, ਇਹ ਉਦੋਂ ਵੱਡੀਆਂ ਸੀ, ਟੈਂਕਾਂ ਵਾਂਗ ਮਜ਼ਬੂਤ। ਔਰ ਜਿਹਦੇ ਜਿਨ੍ਹਾਂ ਗੱਡੀਆਂ ਦੇ ਉੱਪਰ 27 ਇੰਚ ਮੋਟੀ ਲੋਹੇ ਦੀ ਚਾਦਰ ਲੱਗੀ ਹੁੰਦੀ, 27 ਇੰਚ ਮੋਟੀ ਲੋਹ, ਜਿਵੇਂ ਕੱਛੂ ਕੁੰਮਾ ਹੁੰਦਾ ਉੱਪਰ, ਇਉਂ ਲਿਖਦਾ ਵਾ ਕੱਛੂ ਕੁੰਮੇ ਵਾਂਗ ਮੜੀਆਂ ਹੁੰਦੀਆਂ, ਅਤੇ ਅੰਦਰ ਜਵਾਨ ਬੈਠੇ ਸੀ ਉਹਨਾਂ ਦੇ, ਉਹਨਾਂ ਕੋਲ ਰੈਕਟ ਸੀ ਮਾਰੂ, ਛੋਟੀਆਂ ਤੋਪਾਂ ਨਾਲ, ਵਿਜ਼ਿਟਰ ਤੋਪਾਂ ਨਾਲ ਜਿਹੜੀਆਂ ਖਿੜਕੀਆਂ 'ਤੇ ਮਾਰੀਆਂ ਜਾਣੀਆਂ ਸੀ, ਵਿਦ ਗੈਂਸ, ਕਿ ਜਿਹੜੇ ਮਰਜ਼ੀ ਵੜੇ ਨੇ ਆਪੇ ਬਾਹਰ ਆ ਜਾਣ ਜਾਂ ਅੰਦਰ ਹੀ ਖਤਮ ਹੋ ਜਾਣ। ਉਹਨਾਂ ਵਿੱਚ ਛੋਟੀਆਂ ਤੋਪਾਂ ਫਿੱਟ ਕੀਤੀਆਂ ਸੀ ਅਤੇ 4 ਛਪੇਰੇ ਕੰਪਲੈਕਸ ਵਿੱਚ ਹਮਲਾ ਕਰਨਾ, ਕਰਮਾਂ ਵਿੱਚੋਂ ਗੱਡੀਆਂ ਤੱਕ ਇਹ ਸਕੀਮ ਬਣਾਈ ਗਈ। 6 ਗੱਡੀਆਂ ਉਹ ਲਿਖਦਾ ਵੀ 22 ਜਹਾਜ਼ਾਂ ਰਾਹੀਂ ਫੌਜ ਦੇ ਘੰਟਿਆਂ ਵਿੱਚ ਹੀ ਅੰਮ੍ਰਿਤਸਰ ਪਹੁੰਚਾਈਆਂ ਗਈਆਂ, ਰੂਸ ਦੀਆਂ ਬਣੀਆਂ ਹੋਈ, ਅਤੇ ਫੌਜੀਆਂ ਦੇ ਵੀ ਬੁਲਟ ਪਰੂਫ ਜੈਕਟਾਂ ਪਾਈਆਂ ਹੋਈਆਂ ਸੀ। ਔਰ ਇਹ ਗੱਡੀਆਂ ਸੀ 4 ਜੂਨ ਨੂੰ ਸਵੇਰੇ ਹੀ 1:40 'ਤੇ ਪਰਿਕਰਮਾ ਦੇ ਵਿੱਚ ਤਾਰ ਦਿੱਤੀਆਂ ਗਈਆਂ, ਹਰਿਮੰਦਰ ਸਾਹਿਬ ਦੇ ਵਿਹੜੇ ਵਿੱਚ ਲੰਗਰ ਹਾਲ ਵੱਲੋਂ ਤਾਰੀਆਂ ਗਈਆਂ ਇਹ ਗੱਡੀਆਂ, ਅਤੇ ਦੁੱਖ ਭੰਜਨੀ ਬੇਰੀ ਵੱਲ ਨੂੰ ਇਹ ਰਵਾਨਾ ਹੋਈਆਂ ਅਕਾਲ ਤਖ਼ਤ ਸਾਹਿਬ ਵੱਲ। ਇਹਨਾਂ ਨਾਲ ਉਹ ਲਿਖਦਾ ਵੀ ਕੁਝ ਜਦੋਂ ਗੱਡੀਆਂ ਸਾਡੀਆਂ ਚੱਲੀਆਂ ਲਗਾਤਾਰ 6 ਗੱਡੀਆਂ ਪਰਿਕਰਮਾ ਵਿੱਚ, ਇਹਨਾਂ ਵਿੱਚ ਕਈ ਫੌਜੀ ਬੈਠੇ ਸੀ ਛੋਟੀਆਂ ਤੋਪਾਂ ਲੈ ਕੇ, ਅਤੇ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ, ਖਿੜਕੀਆਂ ਵੱਲ ਨੂੰ ਬੰਬ ਸੁੱਟੇ ਛੋਟੇ, ਅਤੇ ਕਈ ਜਿਹੜੇ ਸੀ ਉਹ ਸਿੱਖ ਸੀ, ਲੜਾਕੇ ਖਾੜਕੂ ਸੀ, ਉਹ ਅੰਦਰ ਵੜ ਗਏ, ਅੰਦਰ ਨਿਕਲੇ, ਕਈ 1-2 4 ਸ਼ਹੀਦ ਵੀ ਹੋ ਗਏ। ਕਿ ਉਹ ਗੱਡੀਆਂ ਗਾਂਹ ਨੂੰ ਗਈਆਂ, ਜਦੋਂ ਵੱਧਦੀਆਂ ਗਈਆਂ, ਲਿਖਦਾ ਫਿਰ ਇੰਨੇ ਸਮੇਂ ਨੂੰ ਇੱਕ ਐਸਾ ਭਾਣਾ ਵਰਤਿਆ ਵੀ ਵੱਡਾ ਰਾਕਟ ਜਿਹੜਾ ਸੀ ਉਹ ਮੂਹਰਲੀ ਗੱਡੀ ਦੇ ਡਰਾਈਵਰ ਵਾਲੀ ਸੀਟ ਦੇ ਹੇਠਲੇ ਪਾਸੇ ਡਿੱਗਾ ਆ ਕੇ, ਅਤੇ ਉਹ ਗੱਡੀ ਜਿਹੜੀ ਸੀ 90 ਟਨ ਦੇ ਭਾਰੇ ਟੈਂਕ ਨੂੰ, ਉਹ ਰਾਕਟ ਉਹ ਤਾਂ ਇਹ ਹੀ ਲਿਖਦਾ ਵਾ ਵੀ ਉਹ ਚੀਨ ਦਾ ਬਣਿਆ ਰਾਕਟ ਸੀ, 58 ਕਿਲੋ ਜੀ ਦਾ ਵਜ਼ਨ ਹੁੰਦਾ ਵਾ, 58 ਕਿਲੋ ਭਾਰ ਵੇਟ, ਜਿਹੜਾ 90 ਟਨ ਦੇ ਭਾਰੇ ਟੈਂਕ ਨੂੰ 21 ਫੁੱਟ ਉਡਾ ਕੇ ਮੂਧਾ ਮਾਰ ਦਿੰਦਾ ਹੈ ਜੇ ਉਹਦੇ ਵਿੱਚ ਵੱਜੇ ਤਾਂ ਹੇਠਾਂ। ਉਹ ਰਾਕਟ ਵੱਜਿਆ ਮੂਹਰਲੀ ਗੱਡੀ ਦੇ ਡਰਾਈਵਰ ਸੀਟ ਦੇ ਮੂਹਰਲੇ ਪਾਸੇ ਹੇਠ, ਅਤੇ ਉਹ ਗੱਡੀ ਜਿਹੜੀ ਸੀ ਰੂੰ ਵਾਂਗ ਉੱਡਦੀ ਹੋਈ ਸਰੋਵਰ ਦੇ ਵਿੱਚ 61 ਫੁੱਟ 'ਤੇ ਜਾ ਕੇ ਮੂਧੀ ਜਾ ਡਿੱਗੀ, ਡੁੱਬ ਗਈ। ਇਸ ਤੋਂ ਬਾਅਦ ਹੋਰ ਹਮਲੇ ਹੋਏ, 4 ਰਾਕਟ ਹੋਰ ਡਿੱਗੇ, 4 ਗੱਡੀਆਂ ਉਡਾ ਦਿੱਤੀਆਂ ਉਹਨਾਂ ਨੇ, ਉਹ ਵੀ ਜਾ ਸਰੋਵਰ 'ਚ ਡੁੱਬੀਆਂ। ਸੋ 3 ਗੱਡੀਆਂ ਹੋਰ ਲਿਖਦਾ, 2 ਗੱਡੀਆਂ ਸਾਡੀਆਂ ਰਹਿ ਗਈਆਂ, ਅਤੇ ਉਹਨਾਂ 'ਤੇ ਸਿੰਘ ਆਇਆ ਆਤਮਘਾਤੀ, ਉਹਨੇ ਆਪਣੇ ਨਾਲ ਬੰਨਿਆ ਹੋਇਆ ਸੀ ਬਰੂਦ, ਉਹ ਸਾਡੇ ਫੌਜੀ ਜਿਹੜੇ ਸੀ, ਜਦੋਂ ਇਸ ਤਰ੍ਹਾਂ ਹੋ ਗਿਆ ਸਾਡੀ ਫੌਜ ਜਿਹੜੀ ਘਬਰਾ ਗਈ, ਜਿਹੜੀ ਗੱਡੀਆਂ ਸੀ ਉਹ ਤਾਂ ਉੱਡ ਗਈ, ਅਤੇ 2 ਗੱਡੀਆਂ ਦੇ ਜਿਹੜੇ ਸੀ ਤਾਪਮਾਨ ਇੰਨਾ ਵੱਧ ਗਿਆ ਕਿ ਅੰਦਰ ਪਏ ਗਰਨੇਟ ਜਿਹੜੇ ਫਟਣ ਲੱਗ ਪਏ, ਅਤੇ ਸਾਡੇ ਫੌਜੀਆਂ ਨੂੰ ਭੱਜਣ ਨੂੰ ਥਾਂ ਨਹੀਂ ਲੱਭਿਆ, ਉਹ ਬਾਹਰ ਛਾਲਾਂ ਮਾਰ ਕੇ ਹੱਥ ਖੜ੍ਹੇ ਕਰਕੇ ਨਿਕਲ ਲੱਗੇ, ਅਤੇ ਉਹਨਾਂ ਸਾਰਿਆਂ ਨੂੰ ਭੁੰਨ ਦਿੱਤਾ ਗਿਆ। ਔਰ ਭੱਜਦਿਆਂ ਦੇ ਵਿੱਚ ਹੀ ਇੱਕ ਸਿੰਘ ਆ ਕੇ ਵੱਜਿਆ, ਅਤੇ ਫਿਰ ਧਮਾਕਾ ਹੋਇਆ, ਅਤੇ 2 ਗੱਡੀਆਂ ਜਿਹੜੀਆਂ ਸਾਡੀਆਂ ਬਾਕੀ ਸੀ ਉਹ ਵੀ ਉੱਡ ਗਈ, ਉਹ ਉੱਡੀਆਂ ਅਤੇ ਨਹੀਂ ਉਹ ਕਹਿੰਦਾ ਨਕਾਰਾ ਹੋ ਗਈਆਂ ਚੱਲਣ ਦੇ ਵਾਸਤੇ, ਅਤੇ ਮੂੰਹ ਉਹਨਾਂ ਦੇ ਮੁੜ ਗਏ। ਭਾਵੇਂ ਇਹ ਸਕੀਮ ਵੀ ਉਹ ਲਿਖਦਾ ਜਿਹੜੀ ਬਹੁਤ ਸ਼ਕਤੀਸ਼ਾਲੀ ਸੀ, ਇਹਦੇ ਵਿੱਚ ਵੀ ਸਾਡੇ 60 ਤੋਂ ਵੱਧ ਜਵਾਨ ਜਿਹੜੇ ਫੌਜੀ ਸੀ ਲੜਾਕੇ ਉਹ ਖਤਮ ਹੋ ਗਏ।
4 ਜੂਨ ਦੀ ਸਵੇਰ ਦੀ ਹੈ, ਜੰਗ ਸੀ। ਇਸ ਤੋਂ ਬਾਅਦ ਉਹ ਕਹਿੰਦਾ ਵੀ ਸਾਡੀ ਫੌਜ ਜਿਹੜੀ ਸੀ ਉਹਦੇ ਵਿੱਚ ਹੌਸਲਾ ਨਹੀਂ। ਫਿਰ ਸਕੀਮ ਕੀਤੀ ਗਈ, ਜਿਹੜੇ ਫੌਜੀ ਨੇ 45 ਸਾਲ ਤੋਂ ਉੱਪਰ ਉਹਨਾਂ ਨੂੰ ਅੱਗੇ ਲਾਇਆ ਜਾਵੇ, ਜਿਹੜੇ ਪੂਰੇ ਤਜਰਬੇਕਾਰ ਨੇ ਜਿਹੜੀ ਹੁਣ ਫੌਜ ਅੰਦਰ ਭੇਜਣੀ, ਅਤੇ ਉਹਨਾਂ ਨੂੰ ਇਹ ਵੀ ਕੇਂਦਰ ਵੱਲੋਂ ਆਫਰ ਆਈ ਜਿਹੜੇ ਮੂਹਰੇ ਲਾ ਕੇ ਲੜਨਗੇ। ਫੌਜ ਦਾ ਉਹ ਕਹਿੰਦਾ ਹੌਸਲਾ ਬਹੁਤ ਟੁੱਟ ਚੁੱਕਾ ਸੀ, ਸਾਡੀ ਫੌਜ ਸਾਰੀ ਘਬਰਾਈ ਹੋਈ ਸੀ। 6000 ਤੋਂ ਵੱਧ ਫੌਜੀ ਜਿਹੜੇ ਸੀ ਉਹ ਸਿੰਘਾਂ ਨੇ ਰੱਖ ਲਏ ਸੀ ਮੈਦਾਨ ਵਿੱਚ 4 ਜੂਨ ਸਵੇਰ ਤੱਕ। ਅਤੇ ਉੱਧਰ ਸਿੰਘ ਜਿਹੜੇ ਸੀ ਉਹ 75 ਦੇ ਕਰੀਬ ਸ਼ਹੀਦ ਹੋਏ ਸੀ 1 ਜੂਨ ਤੋਂ ਲੈ ਕੇ। ਏਡਾ ਸਖ਼ਤ ਮੁਕਾਬਲਾ ਦਿੱਤਾ, ਟੱਕਰ ਦਿੱਤੀ ਉਹਨਾਂ ਸੂਰਬੀਰਾਂ ਨੇ, ਮਰ ਜੀ ਵੜਿਆਂ। ਪਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਉਹ ਲਿਖਦਾ ਵੀ ਜਦੋਂ ਇਹ ਗੱਲ ਫੌਜ ਵਿੱਚ ਦੱਸੀ ਗਈ ਵੀ 45 ਸਾਲ ਤੋਂ ਉੱਪਰ ਫੌਜੀ ਮੂਹਰੇ ਜਾਣਗੇ, ਇਹ ਹੁਕਮ ਆਇਆ ਕੇਂਦਰ ਦਾ, ਅਤੇ ਉਹਨਾਂ ਨੂੰ ਸ਼ਹੀਦ ਹੋਣ ਵਾਲਿਆਂ ਨੂੰ 10 ਲੱਖ ਰੁਪਈਆ ਨਕਦ ਮਿਲੇ, ਅਤੇ ਜ਼ਖਮੀਆਂ ਨੂੰ ਉਸੇ ਵੇਲੇ ਜਿਹੜੇ ਜ਼ਖਮੀ ਹੋਣਗੇ ਲੜ ਕੇ 2 ਲੱਖ, ਨਾਲ ਹੀ ਪੈਨਸ਼ਨ ਅਤੇ 2 ਲੱਖ ਜਿਹੜਾ ਦਿੱਤਾ ਜਾਂਦਾ ਨਾਲ ਹੀ ਪੈਨਸ਼ਨ ਦਿੱਤੀ ਜਾਵੇ, ਇਹ ਲਾਲਚ ਵੀ ਦਿੱਤਾ ਗਿਆ। ਪਰ ਜਦੋਂ ਇਹ ਗੱਲ ਫੌਜ ਵਿੱਚ ਗਈ ਉਹਦਾ ਇੰਨੀ ਘਬਰਾਹਟ ਵੇਖੀ, 45 ਸਾਲ ਤੋਂ ਉੱਪਰ ਦੇ ਫੌਜੀ ਇੰਨੇ ਗਰਮ ਸਨ ਕਿ ਸਾਡੇ ਆਪਸ ਵਿੱਚ ਹੀ ਜੰਗ ਸ਼ੁਰੂ ਹੋ ਜਾਂਦੀ ਸੀ। ਇਹ ਫਿਰ ਸਕੀਮ ਸਾਨੂੰ ਬਦਲਣੀ ਪਈ। ਪਰ ਉਹ ਹੈਰਾਨ ਹੋ ਕੇ ਜਰਨਲ ਲਿਖਦਾ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਸੂਰਬੀਰ ਬਚਨ ਕੇ ਬਲੀ, ਇਹ ਕਿਹਾ ਸੀ ਲੋਹੇ ਦੇ ਚਨੇ ਚਬਾਵਾਂਗੇ ਜੇ ਨਾਪਾਕ ਬੂਟ ਲੈ ਕੇ ਹਿੰਦੁਸਤਾਨ ਦੀ ਫੌਜ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਵੇਗੀ। ਐਸੇ ਲੋਹੇ ਦੇ ਚਣੇ ਚਬਾਏ, ਉਹ ਕਹਿੰਦਾ ਜਦੋਂ ਅਸੀਂ ਫੌਜ ਵਿਚਲੀ ਸਥਿਤੀ ਵੇਖੀ ਤੇ ਅਸੀਂ ਹੈਰਾਨ ਹੋ ਗਏ ਵੀ 48% ਫੌਜ ਜਿਹੜੀ ਨੌਕਰੀ ਛੱਡ ਕੇ ਘਰਾਂ ਨੂੰ ਜਾਣ ਨੂੰ ਤਿਆਰ ਸੀ, 1,33,000 ਫੌਜ ਦਰਬਾਰ ਸਾਹਿਬ ਦੇ ਦੁਆਲੇ ਲੱਗੀ ਹੋਈ ਸੀ, ਉਹਦੇ ਵਿੱਚੋਂ 6,000 ਤੋਂ ਉੱਪਰ ਤਾਂ ਖਤਮ ਕਰ ਦਿੱਤੇ ਗਏ ਸੀ, 8,000 ਦੇ ਕਰੀਬ ਜ਼ਖਮੀ ਹੋ ਗਏ ਸੀ, ਇਹਨਾਂ ਦੀਆਂ ਲੱਤਾਂ ਬਾਹਵਾਂ ਨਹੀਂ ਸੀ, ਅਤੇ ਬਾਕੀ ਫੌਜ ਵਿੱਚੋਂ 48% ਉਹ ਲਿਖਦਾ ਵੀ ਫੌਜ ਉਸੇ ਵੇਲੇ ਨੌਕਰੀ ਛੱਡ ਕੇ ਫੌਜੀ ਘਰਾਂ ਨੂੰ ਜਾਣ ਨੂੰ ਤਿਆਰ ਸੀ, ਇੰਨੇ ਡਰੇ ਹੋਏ। ਔਰ ਫਿਰ ਇਹ ਸਕੀਮ ਵੀ ਸਾਨੂੰ ਬਦਲਣੀ ਪਈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਉਹਨੇ ਵੀ ਕਿਹਾ ਵੀ ਫਿਰ ਲਾਲਚ ਦਿੱਤਾ ਗਿਆ, ਔਰ ਜਿਹੜੇ ਅੰਦਰ ਸਿੰਘ ਲੜ ਰਹੇ ਸੀ ਉਹਨਾਂ ਦੇ ਪਰਿਵਾਰਾਂ ਦੇ ਵੇਰਵੇ ਦੇ ਕੇ ਕਿਹਾ ਵੀ ਜੇ ਤੁਸੀਂ ਜੰਗ ਛੱਡ ਕੇ ਆ ਜਾਓਗੇ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ। ਅਤੇ ਸੰਤਾਂ ਨੂੰ ਵੱਖਰੇ ਬੰਦੇ ਭੇਜੇ ਗਏ ਲਾਲਚ ਦੇਣ ਵਾਸਤੇ, ਪਰ ਮਹਾਂਪੁਰਖ ਟਸ ਤੋਂ ਮਸ ਨਹੀਂ ਹੋਏ। ਉਹਨੇ ਲਿਖਿਆ ਵੀ ਬਹੁਤ ਲਾਲ, 1 ਅਰਬ ਅਮੈਰੀਕਨ ਡਾਲਰ ਦਾ ਲਾਲਚ ਫਿਰ ਦਿੱਤਾ ਗਿਆ ਵੀ 10 ਮਿੰਟਾਂ ਦੇ ਵਿੱਚ ਤੁਹਾਡੇ ਕਨੇਡਾ ਅਮੈਰੀਕਾ ਵਿੱਚ ਬੈਠੇ ਸ਼ਰਧਾਲੂਆਂ ਦੇ ਨਾਂ 10 ਮਿੰਟਾਂ 'ਚ ਪੈਸਾ ਹੋ ਜੂਗਾ, ਅਤੇ ਤੂੰ ਆਪ ਜੀ ਨੂੰ ਜੇ ਤੁਸੀਂ ਜੰਗ ਛੱਡ ਦੇਵੋ ਇਹ ਛੱਡ ਦੇਵੋ ਮੋਰਚਾ, ਧਰਮ ਯੁੱਧ ਮੋਰਚਾ ਸਿੱਖਾਂ ਦੇ ਹੱਕਾਂ ਦਾ, ਜੇ ਮੰਗਾਂ ਛੱਡ ਦਿੰਦੇ ਹੋ ਤੁਹਾਨੂੰ ਡਰਾਮੇ ਦੇ ਤੌਰ 'ਤੇ ਫੜਿਆ ਜਾਵੇਗਾ, ਯੂਰਪ ਦੇ ਜਿਸ ਮੁਲਕ ਵਿੱਚ ਤੁਸੀਂ ਕਹੋਗੇ ਤੁਹਾਨੂੰ ਸੈੱਟ ਕੀਤਾ ਜਾਵੇ। ਪਰ ਉਹਨਾਂ ਨਾਂ ਵਿੱਚ ਜਵਾਬ ਦਿੱਤਾ, ਜਿਹੜੇ ਬਚਨ ਆਪਾਂ ਸੁਣੇ ਨੇ, ਸੂਰਬੀਰ ਬਚਨ ਕੇ ਬਲੀ ਕੌਲਾ ਬੱਪਰੀ ਸੰਤੀ ਛਲੀ, ਸੂਰਬੀਰ ਬਚਨ ਦੇ ਬਲੀ ਹੁੰਦੇ ਨੇ ਮਹਾਂਪੁਰਸ਼, ਇੱਕ ਇੱਕ ਬਚਨ ਜਿਹੜਾ ਕੀਤਾ ਸੀ ਉਹਨਾਂ ਨੇ ਤੋੜ ਨਿਭਾਇਆ, ਪੂਰੇ ਉਤਰੇ ਨੇ, ਅਤੇ ਕੌਲਾ ਜਿਹੜੀ ਮਾਇਆ ਬੱਪਰੀ ਵਿਚਾਰੀ ਹੋ ਜਾਂਦੀ ਉਹਨਾਂ ਦੇ ਅੱਗੇ, ਜਿਸ ਮਾਇਆ ਨੇ ਸਾਰੇ ਜਗਤ ਨੂੰ ਠੱਗ ਲਿਆ, ਕਹੋ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰਜਨ ਠਾਗੀ, ਉਹਨੂੰ ਲੱਤ ਮਾਰੀ ਬਾਬਾ ਜਰਨੈਲ ਸਿੰਘ ਨੇ, ਕਿਹਾ ਨਹੀਂ ਕਦੇ ਵੀ ਮੈਂ ਆਪਣੀ ਕੌਮ ਨਾਲ ਧੋਖਾ ਨਹੀਂ ਕਰ ਸਕਦਾ। ਔਰ ਉਹ ਮਾਇਆ ਛਲ ਲਈ, ਉਹਦੇ ਛਲ ਵਿੱਚ ਨਹੀਂ ਮਹਾਂਪੁਰਸ਼ ਆਏ, ਐਸੇ ਉਹ ਸੂਰਬੀਰ ਸਨ ਜਿਹੜੇ ਸ਼ਬਦ ਸੁਣੇ। ਇੱਥੋਂ ਹੀ ਆਪਾਂ ਪ੍ਰਸੰਗ ਸ਼ੁਰੂ ਕੀਤਾ ਸੀ, ਅਗਲਾ ਇਤਿਹਾਸ ਕੱਲ੍ਹ ਨੂੰ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸੰਗਤ ਨੇ ਮਾਫ਼ੀ ਬਖਸ਼ੀ, ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਮਰ ਜੀਵੜਿਆਂ ਕੌਮੀ ਪਰਵਾਨਿਆਂ ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਸੀ, ਉਹਨਾਂ ਨੂੰ ਨਮਸਕਾਰ ਹੈ।
ਸੋ ਇੱਥੇ ਇਸ ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਬਹੁਤ ਸਤਿਕਾਰਯੋਗ ਸਾਡੇ ਕੋਲ ਰਾਗੀ ਜਥਾ ਕੱਲੂ ਘਰੇ ਨੂੰ ਸਮਰਪਿਤ ਪਹੁੰਚਿਆ ਭਾਈ ਜਸਵੀਰ ਸਿੰਘ ਜੀ, ਸਾਬਕਾ ਹਜ਼ੂਰੀ ਜਥਾ ਸ਼੍ਰੀ ਦਰਬਾਰ ਸਾਹਿਬ ਉੱਥੋਂ ਦੇ। ਉਹਨਾਂ ਦੀ ਰਚਨਾ ਤੋਂ ਆਪਾਂ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੇ ਜਥੇ ਨੂੰ ਜੀਓ ਆਇਆਂ ਆਖਦੇ ਹਾਂ, ਗੁਰਦੁਆਰਾ ਸਾਹਿਬ ਵੱਲੋਂ ਸਾਰੀ ਮੈਨੇਜਮੈਂਟ ਵੱਲੋਂ ਜੀਓ ਆਇਆਂ ਆਖਦੇ ਹਾਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਮਦਾਸ ਹੋ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇ ਇੱਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਏ

ਨੂੰ ਨਾਮ ਜਪਿਆ, ਵੰਡ ਛਕਿਆ, ਉਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ। ਉਤਨਾ ਪਿਆਰਿਆਂ ਸਟਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰ ਚਿਆਰਿਆ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਸ ਦਾਨ ਵਿਵੇਕ ਦਾਨ ਮਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ

ਧਰ ਅੰਤਰ ਜਾਮੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਪਾਵਨ ਹਜ਼ੂਰੀ ਅੰਦਰ ਸੰਧਿਆ ਵਕਤੇ ਦੀਵਾਨ ਸਜੇ ਅੱਜ ਦੇ ਦੀਵਾਨ ਤੀਜਾ ਘੱਲੂਕਾਰਾ ਸਾਕਾ ਜੂਨ 84 ਸੱਚੇ ਪਾਤਸ਼ਾਹ ਜੀਓ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀਓ ਤਿੰਨਾਂ ਦੇ ਮਹਾਰਾਜ ਸ਼ਹੀਦਾਂ ਦੇ ਜੋੜ ਮੇਲੇ ਨੂੰ ਮਹਾਰਾਜ ਸਮਰਪਿਤ ਹਨ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ ਹੈ ਸ਼ਬਦ ਕੀਰਤਨ ਅਤੇ 84 ਦੇ ਸਮੂਹ ਸ਼ਹੀਦਾਂ ਬਾਰੇ ਵਿਚਾਰਾਂ ਹੋਈਆਂ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਅਗਾਧ ਬੁੱਧ ਬਾਣੀ

ਮੱਥੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਆਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ

ਸਿਫਤਕ ਸੰਬੰਧੀ ਨੂਰ ਅਰਸਹੁ ਪੁਰਸਹੁ ਚਟੀਐ ਤੁਧ ਡਿਠੇ ਸੱਚੇ ਪਾਤਿਸਾਹ ਮਲ ਜਨਮ।

ਮਨ ਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਘਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕਿਸੇ ਬਿਨਾ ਬਿਰਥੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ।

ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਨਾ ਹੋਣਾ ਤੂੰ ਇਹ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵ ਚਿਤਵਨੀ ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤਾਖੀ ਐ ਕਰਤੇ ਕਹੋਏ ਵਿਚਾਰੋ, ਤਿਤ ਕਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ। ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸੁਮਾਲੀਅਨ ਦੇਖੈ ਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾ ਤੇ ਕਮਨ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ, ਦੇਹੋ ਸੱਜਣ ਅਸੀਸੜੀ ਆ ਜੋ ਹੋਵੈ ਸਾਹਿਤ ਸਿਉ ਮੇਲ।

ਮਹੱਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜਨ ਤੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਪਹਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿਆ ਹੀ ਪਿਆਸਾ

ਛੱਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ।

ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਗ

ਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜੁਗਾਏ ਪੀ ਆਵੈ ਹੁਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਆਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੋ ਸੁਖ।

ਮਨ ਸੰਜਮ ਕਿਛ ਨਾ ਸੂਜੈ, ਇਹ ਜਤਨ ਕਾਟ ਕਲ ਕਾਲ ਰਹਾਉ। ਆਦ ਅੰਤ ਦਇਆ।

ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਜੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਹਿਰ ਹਲ ਵਿਚਾਰ, ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਾਹਸ ਸਿਆਣਪ ਲੱਖ ਹੋਈ ਤੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚਰਣਾ ਨਾਲ ਲਿਖਿਆ ਨਾਲ, ਹੁਕਮੀ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਲੈ ਬੜਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ, ਹੁਕਮ ਹੁਕਮ ਬਖਸੀ ਸਿੱਖ ਹੁਕਮੀ ਸਦਾ ਪਵਾਈਆ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਪੁੱਜਿਆ ਤਾਂ ਹੁਮ ਕਹਿ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣ ਨਿਸਾਣ, ਗਾਵੈ ਕੋ ਗੁੜਬੜਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਚ ਕਰੇ ਤਨਖੇ, ਗਾਵੈ ਕੋ ਜੀ ਲੈ ਪ੍ਰਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵਿਖੈ ਹਾਦਰਾ ਹਦੂਰ, ਕਥ ਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥੱਕ ਪਾਹੀ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੂ, ਨਾਨਕ ਵਿਖਸਿਆ ਵੇ ਪ੍ਰਵਾਹ, ਸਾਚਾ ਸਾਹਿਬ ਸੱਚ ਨਾਈ ਭਾਖੇ ਆ ਭਾਉ ਪਾ ਰੱਖੈ ਮੰਗੈ, ਦੇਸ਼ ਦੇਹ ਦਾਤ ਖਰੀ ਦਾਤਾ ਰੂਪ, ਕਿਆ ਗੈਰਖੀਆ ਜੇ ਦਿਸਾ ਦਰਬਾਰ, ਮਾਹੋ ਕੇ ਬੋਲਣ ਬੋਲੀਆ ਜਿਸ ਸੁਤਰੇ ਪਿਆਰ, ਅੰਮ੍ਰਿਤ ਵੇਲਾ ਸਤ ਨਾ ਉਡਿਆਈ ਵਿਚਾਰੂ, ਕਰਮੀ ਆਵੈ ਕੱਪੜਾ ਨਦਰੀ ਮੁਕਤ ਦੁਆਰ, ਨਾਨਕੇ ਵਿਆਹ ਜਾਣੀ ਹੈ ਸਭ ਆਪੇ ਸਚਿਆਰ, ਥਾਪਿਆ ਨਾ ਜਾਇ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ ਜਿਨ ਸੇਵੇ, ਆਤਨ ਪਾਇਆ ਮਾਨ ਨਾਨਕ ਗਾਵੀ ਆ ਗੁਣੀ ਨਿਧਾਰ, ਗਾਵੀ ਆ ਸੁੜੀਏ ਮਨ ਰੱਖੀਏ ਭਾਵ, ਦੁੱਖ ਪਰ ਹੱਸ ਕਰ ਲੈ ਜਾਏ, ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਜੀ, ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ, ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀ ਅੰਕਾ ਇੱਕ ਦਾ ਤਾਉ ਸੋ, ਮੈਂ ਵਿਸਰਨਾ ਜਾਈ ਤੀਰਥ ਨਾਵਾ, ਜਿਤ ਸੁਭਾਵਾ ਮਨ ਭਾਣੀ ਕੇ ਨਾਈ ਕਰੀ, ਜੇਤੀ ਸਿਰ ਟੋ ਪਾਈ ਵੇਖਾਵਣ ਕਰਮਾ ਕੇ ਮਿਲਾ ਲਈ, ਮੱਤ ਵਿੱਚ ਰਿਤਨ ਜਵਾਹ ਬਾਣਕ ਜੀ, ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕੱਖ ਦਾਤਾ ਸੋ, ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆ ਜਾ ਹੋਰ ਦੀ ਸੋਹਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਈ, ਚੰਗਾ ਨਾਵਰ ਕਾਇਕਾ ਜਸ ਕੀ ਰਿਤ ਜਗ ਲਈ, ਜੇ ਤਿਸ ਨਦ ਨਾਇਆ ਵੀਤਾ ਬਾਤ ਨੂੰ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ, ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਿੱਧ ਪੀਰ ਸੁਰਣਾਥ, ਸੁਣਿਆ ਧਰਤਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੁਰਨ ਸਕਿਆ ਕਾਲੂ, ਨਾਨਕ ਭਗਤਾ ਸਤਪ ਗਾ, ਸੁਣਿਆ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦਉ, ਸੁਣਿਆ ਮੁਕਸਾਲਾ ਹਨੁਮੰਦ, ਸੁਣਿਆ ਯੋਗ ਜੁਗਤਨ ਭੇਦਉ, ਸੁਣਿਆ ਸਾਸਤ ਸਿਮਰਤ ਵੇਦਉ, ਨਾਨਕ ਭਗਤਾ ਸਤਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋ ਗਿਆਨ, ਸੁਣਿਆ ਅੜਸਠ ਕਾਸ਼ ਨਾਨ, ਸੁਣਿਆ ਪੜ ਪੜ ਪਾਵ ਹਿਮਾਨ, ਸੁਣਿਆ ਲਾਗੇ ਸਹਿ ਧਿਆਨ, ਨਾਨਕ ਭਗਤਾ ਸਤਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੀ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਵੈਸ ਗਾਹੁ, ਨਾਨਕ ਭਗਤਾ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ, ਪਿੱਛਾ ਪਛਤਾਈ ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਕੈਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ, ਮਨ ਕੋਈ ਮੰਨਾ ਸੁਰਤ ਹੋਇਆ ਮਨ ਬੁੱਧ ਦਊ, ਮੰਨਾ ਸਕਲ ਭਮ ਕੀ ਸੁਧ ਦਊ, ਮੰਨਾ ਮੋਹ ਚੋਟਾ ਨਾ ਖਾਏ, ਮੰਨਾ ਜਮਕਾ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ, ਮਨ ਕੋਈ ਮੰਨਾ ਬਾਰਕ ਠਾਕ ਨ ਪਾਈ, ਮੰਨਾ ਪਸੰਦ ਪ੍ਰਗਟ ਜਾਈ, ਮੰਨਾ ਮਗਨ ਚੱਲੈ ਪੰਥ, ਮੰਨਾ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ, ਮਨ ਕੋਏ ਮੰਨਾ ਭਾਵੈ ਮੁਕਤ ਦੁਆਰ, ਮੰਨਾ ਪਰਿਵਾਰ ਸਾਧਾਰ, ਮੰਨਾ ਤਰਾ ਤਾਰੇ ਗੁਰਸਿੱਖ, ਮੰਨਾ ਨਾਨਕ ਭਾਵੈ ਹੈ ਨਾ ਭੇਖ, ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ, ਮਨ ਕੋਏ
ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਤ੍ਰਿਕਹਿਮਾਨ ਪੰਚੇ ਸੋਹ ਦਲਰਾ ਜਾਨ ਪੰਚਾਂ ਕਾ ਗੁਰੀਕ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਣਾ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪਲ ਕਿਆ ਜਿਨ ਸੂਤ ਜੇ ਕੋ ਬੁੱਝਿਆ ਹੋਇਆ ਸਚਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਦਿੱਤੇ ਭਾਰਤ ਲੈ ਕਮਜ਼ੋਰ ਜੀ ਆਜ਼ਾਦ ਰੰਗਾ ਕੇ ਨਾਮ ਸੁਣਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣਸ ਵਾਲੇ ਹਰੂਪ ਕੀਤੀ ਦਾਤ ਜਾਣਾ ਕੌਣ ਕੋ ਤਉ ਕੀਤਾ ਪਸਾਵੇ ਕੋ ਕਵਾਉ ਤਿਸਤੇ ਹੋਏ ਲੱਕ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਾਹ ਦਸ ਅੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਪਕਸਰ ਅਸੰਖ ਮੁੱਲ ਵਿਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਮਰ ਕਰ ਜਾਹਿ ਜੋਰ ਸੰਘ ਗਲ ਵੜ ਹੱਤੇ ਅਕਮਾਹਿ ਸੰਘ ਪਾਪੀ ਪਾਪ ਕਰ ਜਾਹਿ ਸੰਘ ਕੂੜਿਆ ਕੂੜੇ ਪਰਾਹਿ ਅਸੰਖ ਮਲੇਸ਼ ਮਲ ਪਾਖਾਹਿ ਸੰਖ ਨਿੰਦਕ ਸਿਰ ਕਰਾਹ ਪਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵੋ ਅਸੰਖ ਥਾਵੋ ਅਗਮ ਅਗਮ ਅਸੰਖ ਲੋ ਅਸੰਖ ਹਸਰ ਭਾਰ ਹੋਏ ਆਖਰੀ ਨਾਮ ਆਖਰੀ ਸਾਲਾ ਹਾਂ ਆਖਰੀ ਗਿਆਨ ਗੀਤ ਗੁਣ ਗਾਹ ਆਖਰੀ ਲਿਖਣ ਬੋਲਣ ਬਾਣ ਕਰਸ ਸੰਯੋਗ ਵਿਖਾਣ ਜਿਹਨੇ ਹਿਲਕੇ ਦੀ ਸਰਾਣਾ ਹਿਜੇ ਪ੍ਰਮਾਹਿਤ ਤੇ ਪਾਹਿ ਜੇਤਾ ਕੀਤਾ ਤੇਤਾ ਨਾ ਮਿਲਾਵੈ ਨਾ ਹੀ ਕੁਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਭਲੀਐ ਹੱਥ ਪੈਰ ਤਨ ਦੇਹ ਪਾਣੀ ਤੋਤਾ ਉੱਤਰ ਸੋਖੇ ਹੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਪ੍ਰੀਏ ਮਤ ਪਾਪਣ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਅੱਖ ਨਾ ਹੀ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਕਾਹੋ ਨਾਨਕ ਹੁਕਮੀ ਆਵੋ ਜਾਓ ਤੀਰ ਤਪ ਦਿਆ ਦਾਦਾ ਨੋ ਜੀ ਕੋ ਪਾਵੈ ਤਿਲਕਾ ਮਾਣ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰ ਗਾਤੀ ਤਮਲ ਨਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਗੁਣ ਗੁਣ ਕੀਤੇ ਭਗਤ ਨ ਹੋਏ ਸਵਾਸ ਤਤ ਬਾਣੀ ਬਨਬਾਉ ਸਤ ਸੁਹਾਣ ਸਦਾ ਮਨਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਰ ਦੀ ਬਾਹ ਕਵਣ ਜਿਤੋ ਆਕਾਰ ਵੇਲ ਨ ਪਾਈਏ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀ ਅੱਜ ਲਿਖਣ ਲਈ ਕੁਰਾਣ ਥਿਤ ਵਾਰ ਨ ਜੋਗੀ ਜਾਣਾ ਰਤਬਾਹੋ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਆਖਾ ਕਿਵਸਾ ਲਾਹੀ ਕਿਵਰਣ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੁਖ ਸਿਆਣਾ ਵੱਡਾ ਸਾਹਿਬ ਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾ ਸਾ ਆਗਾ ਸੋੜ ਕੋੜ ਕਪਾਲ ਥੱਕੇ ਵੇਦ ਕਹਿਣ ਕਬਾਤ ਸਹਿਸ ਅਠਾਰਾਂ ਕਹਿਣਕ ਤੇ ਬਾ ਅਸਲ ਵਿਖਤਾਤ ਲੇਖਾ ਹੋ ਤਾਂ ਲਿਖਿਆ ਲੇਖਾ ਹੋ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਤੀਸਰਤ ਨ ਪਾਈਆ ਨਦੀਆ ਅਤੈ ਵਾਹ ਪਵੈ ਸਮੁੰਦ ਨ ਜਾਣੀ ਹਸਮੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤਲ ਨ ਹੋਣੀ ਜੇ ਤਿਸ ਮਨਹ ਨਾ ਵਿਸਰੈ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨ ਕਰਣਾ ਦੇਣ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਿਆ ਮਨ ਮੰਤੈ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣੇ ਕੋਈ ਬਾਹੂ ਤਾਂ ਕਹੀ ਬਾਹੂ ਤਾਂ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ ਇਹ ਬੜ ਉੱਚਾ ਹੋਵੇ ਕੋਈ ਤੂੰ ਸੁੱਚੇ ਕੋ ਜਾਣਾ ਸੋਏ ਜੇਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਉ ਜਾਏ ਵੱਡਾ ਦਾਤਾ ਤਿਨ ਨਤਮਾਏ ਕਿਤੇ ਮੰਗਹਿ ਜੋ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਤ ਟਹਿਵੇ ਕਾਰ ਕਿਤੇ ਲੈ ਲੰਬ ਕਿਰਪਾਹੀ ਕਿਤੇ ਮੂਰਖਾਹੀ ਖਾਹੀ ਕਿਤੇ ਅਦੁਖ ਭੁਗ ਸਦ ਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਕਲਾਸੀ ਪਹਾੜੈ ਹੋਏ ਹੋ ਰੱਖ ਨ ਸਕੈ ਕੋਈ ਜੇ ਕੋ ਖਾਏ ਕੋਈ ਆਖਣ ਪਾਏ ਉਹ ਜਾਣ ਜੀਤੀਆ ਮੋਹਿ ਖਾਏ ਆਪੇ ਜਾਣਾ ਆਪੇ ਦੇ ਆਖਾ ਹੈ ਸੇ ਪਹਿ ਕਹੀ ਕੇ ਜਿਸ ਨੂੰ ਬਖਸੇ ਸਿਪਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਮਲ ਗੁਣ ਮਿਲਵਾ ਪਾਰ ਮਿਲਵਾ ਪਾਰੀਏ ਮਲ ਭੰਡਾਰ ਮਲਿਆ ਵਹਿ ਮਿਲਾ ਜਾਹੀ ਮਲ ਭਾਏ ਮਿਲਾ ਸਮਾਹੀ ਮਲ ਧਨ ਮਲ ਦੀ ਬਾਣ ਮਲ ਤਲ ਮਲ ਪ੍ਰਵਾਣ ਕਮਲ ਬਖਸੀ ਸਿਮਰਨੀ ਸਾਨ ਮਲ ਕਰ ਮਲ ਪ੍ਰਮਾਣ ਮਲੋ ਮਲੇ ਆਖੇ ਨਾ ਜਾਏ ਆਖਾ ਕਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਬ ਖਿਆਣ
आखे ब्रह्मे आखे इंदौ आखे गोपीता गोविंदौ आखे ईसरे आखे सिद्धौ आखे किते किते बुद्धौ आखे दानवे आखे देव आखे स्वर नर मुंजन सेव किते आखे आखन पाहे किते काहे काहे उठ उठ जाहे इते किते होर कहे ताय आखन सकह के जे बड़ भावे ते बड़ होए नानक जाण साचा सोए जे को आखे बुल बिगाड़ो तल के असर गावा रागा वारू सो डर के हसो करके हाजत बसर बसमाले ਵਾਜੇ ਨਾਦਵਾਂ ਨੇ ਇੱਕਾ ਸੰਖਾ ਕੀਤੀ ਬਾਵਣ ਹਾਰੀ ਕੀਤੀ ਰਾਗ ਪਰੀ ਸਿਉ ਕਹਿਣ ਕੀਤੀ ਗਾਵਣ ਹਾਰੀ ਗਾਵੈ ਹੈ ਤੁਰਨ ਪਾਵਣ ਪਾਣੀ ਬੈਸਮ ਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਤਰਵੀ ਚਾਰੀ ਗਾਵੈ ਹੀ ਸਰ ਬਰਮਾ ਦੇਵੀ ਸੋਹਣ ਸਦਾ ਸੁਵਾਰੀ ਗਾਵੈ ਹੈ ਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੜ ਰਖੀ ਸਿਰ ਯੁਗ ਯੁਗ ਵੇਦਾ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮਸ ਪਿਆਲੇ ਗਾਵਨ ਰਤਨੋ ਪਾਈ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਰੋਂ ਗਾਵੈ ਜੋਤ ਭਾਵਨ ਰੱਤੀ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਤਰਿਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਸ ਸਾਹਿਬ ਸਾਚਾ ਸਾਚੀ ਨਾਈ ਹੈ ਪੀਉ ਸੀ ਜਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਤੀ ਵਡਿਆਈ ਜੋਤ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਨਿਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤੈ ਕਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੇ ਨਾਦ ਆਪਣਾਤ ਨਾਥੀ ਸੁਭਜਾ ਕੀ ਰਿਧ ਸਦੇਵ ਸਾਧੂ ਸੰਯੋਗ ਵਿਯੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵਿਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਇ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਵਾਣ ਉਹ ਵੇਖੈ ਉਹਨਾਂ ਨਦ ਨਜਾਵੈ ਬਹੁਤਾ ਇਹ ਵਿਡਾਣ ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵਿਸ ਆਸਨ ਲੋਏ ਲੋਏ ਭੰਡਾਰ ਜੋ ਕਿਛੁ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਿਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵਿਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪਬੜੀਆ ਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਹੈ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਭਰਨਾ ਹੈ ਜੋਰ ਜੋਰ ਨਾ ਰਾਜ ਬਾਲਮਣ ਸੋਰੋ ਜੋਰ ਨਾ ਸੁਰਤੀ ਗਿਆਨ ਵਿਚਾਰੋ ਜੋਰ ਨਾ ਜੁਗਤੀ ਛੁੱਟੈ ਸੰਸਾਰੋ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਥੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਏ ਜੁਗਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੋ ਸੱਚਾ ਆਪ ਸੱਚਾ ਦਰਬਾਰ ਤਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨਕ ਗਾਇਆ ਜਾਪੈ ਜਾਇ ਧਰਮ ਖਣਕਾ ਇਹੋ ਧਰਮ ਗਿਆਨ ਖਣਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਰਮ ਮਹੇਸ ਕੀਤੇ ਬ੍ਰਹਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਹੈ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸੋ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧੋ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦੈ ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚਾਰ ਤਿਥੈ ਰਾਤ ਵਿਨੋਦ ਕੋੜ ਆਨੰਦ ਸਰਮ ਕਣ ਕੀ ਬਾਣੀ ਰੂਪ ਤਿਥੈ ਘਾਟ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤਿਥੈ ਘੜੀਐ ਸੁਰਤ ਮਦ ਮਨ ਬਦੋ ਤਿਥੈ ਘੜੀਐ ਸੁਰਸ ਦਾ ਕੀ ਸੁਧ ਕਰਮ ਕਣ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂ ਬਰਸੂਰ ਤਿਨ ਮਹਿ ਰਾਮ ਰਹਿਆ ਭਰਪੂਰ
ਤਿੱਥੈ ਸੀਤੋ ਸੀਤਾ ਮਹਿਮਾ ਬਾਹੀ, ਤਾਂ ਕਿ ਰੂਪ ਨਖਤ ਨੇ ਜਾਹੀ, ਨਾ ਉਹ ਮਰਨ ਠਾਗੇ ਜਾਹੀ, ਜਿਨ ਕਾ ਰਾਮ ਸਹਿ ਮਨ ਮਾਹੀ। ਤਿੱਥੈ ਭਗਤ ਵਸੈ ਕੇ ਲਉ, ਕਰਹਿ ਆਨੰਦ ਸੱਚਾ ਮਨ ਸੋਈ, ਸੱਚ ਖੰਡ ਵਸੈ ਨਿਰੰਕਾਰੂ, ਕਰ ਕਰ ਵੀ ਕਰਨਤ ਨਿਹਾਲ। ਤਿੱਥੈ ਖੰਡ ਮੰਡਲ ਵਰ ਭਾਂਡਉ, ਜੇ ਕੋ ਕਥਾ ਤੈ ਅੰਤ ਨਾ ਤੋ, ਤੈ ਲਉ ਅਲੋ ਆਕਾਰੂ, ਜਿਵ ਜੀ ਹੁਕਮ ਤਵੈ ਤਵਕਾਰ। ਵੇਖੈ ਵਿਕਸੈ ਕਰ ਵਿਚਾਰੂ, ਨਾਨਕ ਕਥਨਾ ਕਰੜਾ ਸਾਰੂ, ਜਾਤ ਉਪਹਾਰਾ ਧੀਰ ਸੁਨਿਆਰ, ਅਹਰਨ ਮਤ ਵੇਦ ਹਥਿਆਰ, ਪਾਉ ਖਲਾ ਤਪਤਾਉ ਭਾਂਡਾ ਭਾਉ, ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ ਸਲੋਕ, ਪਵਨ ਗੁਰੂ ਪਾਣੀ ਪਿਤਾਉ, ਮਾਤਾਉ ਧਰਤ ਮਹਤੋ, ਦਿਵਸ ਰਾਤ ਦੁਇ ਦਾਈ ਦਾਇਆ, ਖੇਲਾ ਸਗਲ ਜਗਤ, ਚੰਗੇ ਆਈਆਂ ਬੁਰੇ ਆਈਆਂ, ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤਾ ਪ੍ਰਸਾਦ, ਚੱਕਰ ਚੇਹ ਨਰ ਵਰਣ ਜਾਤ ਅਰ ਪਾਤ ਨਹਿਨ, ਦੇਹ ਰੂਪ ਰੰਗ ਹਰੇਕ ਭੇ ਕੋ ਕਹਿਣ ਸਕਤ ਕੇ, ਅਚਲ ਮੂਰਤਿ ਅਨਭਉ ਪ੍ਰਕਾਸ਼, ਮਿਤੋਚ ਕਹਿਜੈ ਕੋਟ ਇੰਦਰ ਇੰਦਰਾਨ ਸਾਹਿ ਸਾਹਣ, ਗਣਿਜੈ ਤ੍ਰਿਭਉਣ ਮਿਹਿਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵ ਸਰਬਨਾਮ ਕਥਕ ਕਮ ਨੂੰ, ਕਰਮ ਨਾਮ ਵਰਣ ਸਮਤ, ਪੁਜਾਹੁ ਪ੍ਰਿਆਤ ਛੰਦੇ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਰੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਇ, ਨਮਸਤੰਗ ਜਾਇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮ, ਨਮਸਤੰਗ ਧਰਮ, ਨਮਸਤੰਗ ਨਾਮ, ਨਮਸਤੰਗ ਧਾਮ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੀ, ਨਮਸਤੰਗ ਟਾਹੀ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭਾਂਜੇ, ਨਮਸਤੰਗ ਉਦਾਰੀ, ਨਮਸਤੰਗ ਪਾਰੇ, ਨਮਸਤੰਗ ਸੇਕਾਇ, ਨਮਸਤੰਗ ਨੇਕਾਇ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੋਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤ ਅਸਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੀ, ਨਮਸਤੰਗ ਪਾਤੀ, ਨਮਸਤੰਗ ਮਜਬੇ, ਨਮਸਤੇ ਦੇਸੰਗ ਦੇਸੀ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮ ਸਰਬ ਭੂਪੇ, ਨਮ ਸਰਬ ਖਾਪੇ, ਨਮ ਸਰਬ ਥਾਪੇ, ਨਮ ਸਰਬ ਕਾਲੇ, ਨਮ ਸਰਬ ਪਾਲੇ, ਨਮਸਤੀ ਬੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਭਨਮੇ, ਨਮੋ ਸਰਬ ਗਾਉਣੇ, ਨਮ ਸਰਬ ਭਾਉਣੇ, ਨਮ ਸਰਬ ਰੰਗੇ, ਨਮ ਸਰਬ ਭੰਗੇ, ਨਮ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਮਰਣੇ, ਨਮਸਤੰਗ ਜਰਾਗ, ਨਮਸਤੰਗ ਕਰਤਾਰ, ਨਮ ਸਰਬ ਧੰਦੇ, ਨਮੋਸਤ ਬੰਦੇ, ਨਮਸਤੰਗ ਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਨੰਤੇ, ਨਮਸਤੰਗ ਮਹੰਤੇ, ਨਮਸਤ

ਹ ਅਨੰਤ ਹ ਮਹੰਤ ਹ ਅਲੀ ਕਹਿ ਨਤਰੀ ਕਰਨ ਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੁਖ ਹੈ ਕਰਮ ਹੈ ਭਰਮ ਹੈ ਅਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਸੰਦੋ ਨਭੋ ਸਰਮਾ ਨਿਸਮਸਤ ਨਿਧਾਨੇ ਨਮ ਦੇਵ ਦੇਵੇ ਭੇਕੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮ ਸਰ ਭਾਉਣੇ ਅਨੰਗੀ ਅਨਾਥ ਨ ਸੰਗੀ ਪ੍ਰਮਾਤੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮ ਭਾਨ ਭਾਨੇ ਨਮ ਬਾਦ ਬਾਦੀ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕੰਗ ਬਿਰਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੀ ਨਮ ਮਾਨ ਮਾਨੀ ਨਮ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਏਸ਼ਟੇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਭੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ ਆਦੋ ਔਰ ਦਰਦੰਗ ਅਗੰਗ ਉਹ ਕਰਤਾ ਪਰਮ ਪਰਮ ਪਰਮੇਸ਼ਵਰੰ ਪੁਰਸਪਾਲੰ ਸਦਾ ਸਰਬਦਾ ਸਿਜਦਾਤਾ ਦਯਾਲੰ ਅਛੇਦੀ ਅਭੇਦੀ ਅਨਾਮੰ ਕਾਮੰ ਸਮਸਤ ਉਪਰਾਜੀ ਸਮਸਤ ਸਤਾਮ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂਗ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮ ਸੁਰਮਾਨ ਸਮਸਤ ਨਿਧਾਨੇ ਨਮਸਤ ਵੰਗ ਨਿਰਨਾਥੇ ਨਮਸਤ ਵੰਗ ਪਰਮਾਥੇ ਨਮਸਤ ਵੰਗ ਅਗੰਜੇ ਨਮਸਤ ਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਵਾਹ ਵਾਹੇ ਨਮੋ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੋਕ ਰੋਕੇ ਨਮ ਸੋਕ ਸੋਕੇ ਨਮੋ ਸਰਬ ਰੋਗੇ ਨਮ ਸਰਬ ਭੋਗੇ ਨਮ ਸਰਬ ਜੀਤੰਗ ਨਮ ਸਰਬ ਭੀਤੰਗ ਨਮੋ ਸਰਬ ਗਿਆਨੰਗ ਨਮ ਪਰਮਤਾਨ ਨਮ ਸਰਬ ਮੰਤਰੰਗ ਨਮ ਸਰਬ ਜੰਤਰੰਗ ਨਮੋ ਸਰਬ ਦ੍ਰਿਸ਼ ਨਮ ਸਰਬ ਕ੍ਰਿਸ਼ਨ ਨਮ ਸਰਬ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵੰ ਨਮ ਬੀਬੀ ਜੇ ਅਖੇ ਜੇ ਪੀਜੇ ਸਮਸੰ ਪ੍ਰਸਿੱਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧ ਨਿਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਕਲਾ ਕਰਮ ਸਰਭੰਗ ਦਾਤਾ ਸਰਭੰਗ ਗਿਆਤਾ ਸਰਭੰਗ ਭਾਨੇ ਸਰਭੰਗ ਮਾਨੇ ਸਰਭੰਗ ਪ੍ਰਾਣੰਗ ਸਰਭੰਗ ਤ੍ਰਾਣੰਗ ਸਰਭੰਗ ਭੁਗਤਾ ਸਰਭੰਗ ਯੁਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂ ਆਲ ਛੰਦ ਤਾ ਪ੍ਰਸਾਦ ਆਦਿ ਰੂਪ ਅਨਾਤਮੁਰਜਨ ਪੁਰਖ ਪਾਰ ਸਰਵਮਾਨਤ ਨਮਾਨ ਦੇਵ ਭੇਵਾਦ ਉਦਾਰੂ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨ ਕਾਲ ਜਤਰ ਤਤਰ ਬਰਾਜਹੀ ਅਵਧੂਤ ਰੂਪ ਰਸਾਲੂ ਨਾਮ ਠਾਮ ਨ ਜਤ ਜਾਕਰ ਰੂਪ ਰੰਗ ਨ ਰੇਖ ਆਦਿ ਪੁਰਖ ਆਦਾਨ ਮੁਰਤਾ ਜਾਨ ਆਦਿ ਸੇਖ ਦੇ ਸੇ ਔਰ ਨ ਭੇਹ ਜਾ ਕਰ ਰੂਪ ਲਿਖ ਨ ਰਾਗ ਜਤਰ ਤਤਰ ਦਿਸਾ ਫੀਸਾ ਹੋਇ ਪਾਲਿਓ ਔਰ ਰਾਗ ਨਾਮ ਕਾਮ ਬਿਹੀਨ ਭੇਖ ਧਮ ਨਹ ਜਾਏ ਸਰ ਮਨ ਸਰਬਤਨ ਮਨਸ ਦਾ ਮਨ ਤਾਹੀ ਏਕ ਮੂਰਤ ਨੇਕ ਦਸਨ ਕੀਨ ਰੂਪਾ ਨੇਕ ਖੇਲ ਖੇਲ ਅਖੇਲ ਖੇਲ ਅੰਤ ਕੋ ਫਿਰ ਏਕ ਦੇਵ ਭੇਵ ਨ ਜਾਣੀ ਜੇ ਭੇਦ ਔਰ ਕਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਿਹ ਜੇਵ ਤਾਤ ਮਾਤ ਨ ਜਾਤ ਜਾਕਰ ਜਨ ਬਰਨ ਬਹੀਨ ਚੱਕਰ ਬੱਕਰ ਫਿਰਾਈ ਚਤਰ ਚੱਕ ਮਾਨਹੀ ਪੁਰਤੀਨ ਲੋਕ ਚੌਦਹ ਕੇ ਬਿਕੈ ਜਗ ਜਾਪੇ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪੇ ਸਬਹ ਜਿ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸਮ੍ਰਿਤ ਸੁਜਿਮ ਭਵਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇ ਸੋ ਧਰਮ ਧਾਮ ਸੋ ਭਰਮ ਰਾਤ ਭੂਤ ਲੱਕ ਭੇਸ ਅੰਗ ਰਾਗ ਨਰੰਗ ਜਾਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕਾਮ ਆਪ ਰੂਪ ਅਮੀਕ ਅਨੁਸਤ ਪੁਰਖ ਅਵਧੂਤ ਹੈ ਗਰਭ ਗੰਜਨ ਸਰਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤ ਮੇਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਵਗੰਤਾ ਸਰਵਹੰਤਾ ਸਰਵਤੀ ਅਨਭੇਖ ਸਰਵ ਸਾਸਨਾ ਜਾਣੀ ਜਿਹ ਰੂਪ ਰੰਗ ਅਰਲੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਗ ਨਿਤ ਕੋਟ ਸਿਮਰਤ ਪ੍ਰਾਣ ਸਾਸਰ ਨਾ ਆਵੇ ਬਹੁ ਚਿੱਤ
ਮਤ ਪਰ ਛੰਦ ਤਪ ਸਾਧੂ ਗੁਣ।

ਅਨੁਦਾਰ ਮਹਿਮਾ ਪਾਰ ਆਸਨ ਭੰਗ ਉਪਮਾ ਨਾਂਗਨ ਭਉ ਪ੍ਰਕਾਸ਼ ਨਿਸਤਰੀ ਨਾਸ ਆਦਿਨ ਬਾਹੁ ਸਾਹੁਨ ਸਾਹੁ ਰਾਜਨ ਰਾਜੁ ਭਾਰ ਨਾਲ ਭਣਦੀ ਬਣਦੀ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਰਨ ਕਾਲਨ ਕਾਲਨ ਭੂਤੇ ਅੰਗਾ ਭੰਗ ਗਤ ਮਿਤੋ ਪਾਰ ਗੁਣ ਗਰ ਉਦਾਰ ਮੌਨ ਗਨ ਪ੍ਰਣਾਮ ਨਿਰਭੈਨੇ ਕਾਮ ਆਤ ਦੁਤ ਪ੍ਰਚੰਡ ਮਿਤਗਤ ਅਖੰਡ ਆਲਿਸਾਹ ਕਰਮ ਆਦ੍ਰਿਸਾ ਧਰਮ ਸਰਬਾ ਪ੍ਰਣਾਡੈ ਅੰਡਨ ਬਾਢਿਆ ਚਾਚਰੀ ਛੰਦ ਤਵਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੀ ਉਪਾਰੀ ਹਰਿਅੰ ਕਰਿਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾਉ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੀ ਚਤੁਰ ਚੱਕਰ ਕਾਲੀ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਈ ਅਜਨਮੰਗ ਅਜਾਇ ਨਾ ਚਿੱਤਰੈ ਨਾ ਮਿੱਤਰੈ ਭਰਿਆ ਪਵਿੱਤਰੈ ਪ੍ਰਥੀਸਾ ਆਦਿਸਾ ਅਦ੍ਰਿਸਾ ਅਕ੍ਰਿਸਾ ਭਗਵਤੀ ਛੰਦ ਤਵੈ ਪ੍ਰਸਾਦ ਕਥਦੇ ਕਿ ਆਛਿਜ ਦੇਸਾ ਕਿ ਆ ਭਿਜ ਪੇਸਾ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕਾ ਕਿ ਅਦਿਤ ਸੋਕਾ ਕਿ ਅਵਧੂਤ ਵਰਣਾ ਕਿ ਵਿਭੂਤ ਕਰਨਾ ਕਿ ਰਾਜਿੰਗ ਪ੍ਰਭਾ ਹੈ ਕਿ ਧਰਮੰਗ ਧੁਜਾ ਹੈ ਕਿ ਅਸ਼ੋਕ ਵਰਣ ਹੈ ਕਿ ਸਰਬਾ ਵਰਣ ਹੈ ਕਿ ਜਗਤੰ ਕ੍ਰਿਤੀਆਂ ਕਿ ਸ਼ਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਹ ਅਨੂਪ ਹੈ ਕਿ ਆਦਿ ਕਿ ਅਨੁਪਹ ਅਨੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਤਰੰਗ ਦਹੀਨਾ ਕਿ ਇੱਕ ਅਧੀਨਾ ਕਿ ਰੋਜੀ ਰਜਾ ਕਰ ਰਹੀਮਾ ਰਿਹਾ ਕਹਿ ਕਿ ਪਾਕ ਬਿਆ ਬੈਂ ਕਿ ਗੈਬ ਲਗਿਆ ਬੈਂ ਕਿ ਅਫਲ ਗੁਨਾਹੀ ਕਿ ਸਾਹਣ ਸਾਹੀ ਕਿ ਕਾਰਨ ਕੁਣਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨੇ ਕਿ ਸਰਬੱਤਰ ਦਾਨੇ ਕਿ ਸਰਬੱਤਰ ਗਵਨੈ ਕਿ ਸਰਬੱਤਰ ਭਵਨੈ ਕਿ ਸਰਬੱਤਰ ਦਿਸੈ ਕਿ ਸਰਬੱਤਰ ਭਿਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦਿਸੈ ਕਿ ਸਰਬਿਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦੀਨੈ ਕਿ ਸਰਬੱਤਰ ਲੀਨੈ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦਿਸਾ ਕਿ ਸਰਬੱਤਰ ਭਿਸਾ ਕਿ ਸਰਬੱਤਰ ਕਾਲ ਹੈ ਕਿ ਸਰਬੱਤਰ ਪਾਲ ਹੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜ ਹੈ ਕਿ ਸਰਬੱਤਰ ਰਾਜ ਹੈ ਕਿ ਸਰਬੱਤਰ ਸੁੱਖ ਹੈ ਕਿ ਸਰਬੱਤਰ ਭੁੱਖ ਹੈ ਕਿ ਸਰਬੱਤਰ ਤ੍ਰਾਣ ਹੈ ਕਿ ਸਰਬੱਤਰ ਪ੍ਰਾਣ ਹੈ ਕਿ ਸਰਬੱਤਰ ਦਿਸਾ ਹੈ ਕਿ ਸਰਬੱਤਰ ਭਿਸਾ ਹੈ ਕਿ ਸਰਬੱਤਰ ਮਾਨਿਆ ਸਦੈਵ ਪ੍ਰਧਾਨ ਹੈ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰਗ ਕਲੀਮੈ ਕਿ ਪਰਮੰਗ ਅਫੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਉਸ ਨਾਲ ਵਾਜੂ ਹੈ ਤਬਾ ਮਰੋ ਡਜੂ ਹੈ ਮੇਸਰ ਸਲਾਮੈ ਸਲੀਖਾ ਤਮਦਾਮੈ ਗਨੀਮਲ ਸਕਸਤਾ ਗਰੀਬਲ ਪ੍ਰਸਤਾ ਬਲਾਂਦਰ ਮੁਕਾਨਾ ਜਮੀਨ ਜਮਾਨਾ ਤਮਜਲ ਤਮਾ ਮੈਂ ਰੁਜਨ ਨਦਾਨਾ ਹਰੀਫਲ ਜੀ ਮਰਜਾਕ ਯਕੀਨਾ ਅਨੇਕਲ ਤਰੰਗ ਹੈ ਭੇਦੈ ਭੰਗ ਹੈ ਜੀ ਜਲ ਨਿਵਾਜੈ ਗਰਿਮੁਖ ਰਾਜੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸਦਾ ਹੰਸਦਾ ਸਰੂਪ ਹੈ ਭੇਦੀ ਰੂਪ ਹੈ ਸਮਸਤ ਉਪਰਾਜੈ ਸਦਾ ਸਰਬ ਸਾਜੈ ਸਮਸਤ ਸਦਾ ਮੈਂ ਸਦਾ ਬਿਲਕਾ ਮੈਂ ਨਿਰਬਾਧ ਸਰੂਪ ਹੈ ਗਾਦ ਹਨੂਪ ਹੈ ਓ ਅੰਗ ਆਦਿ ਰੂਪ ਹੈ ਅਨਾਥ ਰੂਪ ਹੈ ਅਨੰਗੀ ਅਨਾਮੀ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੁ ਤ੍ਰਿਵਾਦੇ ਅਗੰਜੇ ਅਗਾਦੇ ਸੁਭੰਗ ਸੁਰਭਾਗੇ ਸੁਸਰਭਾ ਅਰੜਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਚੂਤ ਹੈ ਕਿ ਨਰਕੂ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦਾ ਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਹੈ ਅਭੰਗ ਹੈ ਅਨੰਗ ਹੈ ਭੀਖ ਹੈ ਲੀਖ ਹੈ ਭਰਮੈ ਕਰਮੈ ਅਨਾਦ ਜਗਾਦਿਆਂ ਜੈ ਹੈ ਬਹਿ ਹੈ ਭੂਤਿਆਂ ਧੂਤਿਆਂ ਨਾਸ ਹੈ ਦਸ ਹੈ ਧੰਦ ਹੈ ਬੰਦ ਹੈ ਭਗਤ ਹੈ ਬਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਚਿੰਤਿਆਂ ਸੁਨਿੰਤਿਆਂ ਲਿਖਿਆ ਦੇਖਿਆ ਲਿਖਿਆ ਭੀਖਾ ਢਾ ਹੈਗਾ ਹੈ ਸਭ ਹੈਗਾ ਮਹਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪੜ ਛੰਦ ਤਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾਉ ਸਰਬੰਗ ਖਿਆਤਾ ਸਰਬੰਗ ਗਿਆਤਾਉ ਸਰਬੰਗ ਹਰਤਾ ਸਰਬੰਗ ਕਰਤਾਉ ਸਰਬੰਗ ਪ੍ਰਾਣੁ ਸਰਬੰਗ ਤ੍ਰਾਣੁ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਯੁਕਤਾ ਸਰਬੰਗ ਮੁਕਤਾ
ਭਗਨ ਸ਼ਬਲ ਛੰਦ ਤਾ ਪ੍ਰਸਾਦ ਨਮੋ ਨਰਕ ਨਾਸੀ ਸਦਾ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬੇਪੂਤੇ ਪਰਮਾਤਮ ਪਰਮਾਤੇ ਸਦਾ ਸਰਬ ਸਾਥੀ ਅਗਾਧ ਸਰੂਪੇ ਨਿਰਵਾਦ ਬੇਪੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭੰਗ ਸਿਰਪ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨ ਸੱਤਰਾ ਨ ਮਿੱਤਰਾ ਨ ਤਾਤਨ ਮਾਤਨ ਜਾਤਨ ਪਾਤਾ ਸਾਕੁਨ ਸ੍ਰੀ ਕਹਿ ਮਿੱਤੋ ਮੀਕ ਸਦਾ ਪ੍ਰਭਾ ਆ ਜਾ ਹੈ ਭਗਵਤੀ ਛੰਦ ਤਾ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਰ ਸਲਾਮੈ ਸਮਸਲ ਕਲਾਮੈ ਕਿ ਸਾਹਿਬ ਦਿਵਾਗੇ ਕਿ ਹੁਸਨ ਤਰਾਗੇ ਕਿ ਕਾਮਲ ਕਰੀਮੈ ਕਿ ਰਾਜ ਕਰ ਰਹੀਮ ਹੈ ਕੇ ਰੋਜੀ ਦੇਹੰਦ ਹੈ ਕਿ ਰਾਜ ਕਰਿੰਦ ਹੈ ਕਰੀ ਮਲਕ ਮਾਲੇ ਕਿ ਹੁਸਨ ਜਮਾਲੇ ਗਣੀ ਮਲਕ ਰਾਜੇ ਗਰੀਬਲ ਨਵਾਜੇ ਹੈ ਹਰੀ ਫਲ ਸਕਨ ਹੈ ਹਾਸਲ ਪਕਾਨਾ ਕਲੰਕ ਪ੍ਰਣਾ ਸਹਿ ਸਮਸਤਲ ਵਾਸੈ ਗੰਜਲ ਗਨੀ ਮਰ ਜਾਇ ਕਰਹੀ ਮੈਂ ਸਮਸਤਲ ਜਵਾਹੇ ਕੇ ਸਾਹਿਬ ਕਰਾਂ ਕਿ ਨਾਕੂ ਪ੍ਰਣਾ ਸਹਿ ਬਹਿਤ ਨਿਵਾਸ ਹੈ ਕਿ ਸਰਬਲ ਗਵਨ ਹੈ ਮੇਸਰ ਰਵਨ ਹੈ ਤਮਾ ਮਲ ਤਜੀ ਮੈਂ ਸਮਸਤਲ ਅਜੀ ਜਹੰ ਪਰਮ ਪਰਮੀ ਸਹਿ ਸਮਸਤਲ ਅਦੀ ਸਹਿ ਦੀ ਸਲ ਲਿਖਾ ਮੈਂ ਸੁਨ ਭੇਖਾ ਜਮਲ ਜਮਾਹ ਅਮਿਕਲ ਅਮਾ ਹੈ ਕਰੀ ਮੁਲਕ ਮਾਲੇ ਕੇ ਜੋਰਤ ਜਮਾਲੇ ਕੇ ਅਚਲੰਗ ਪ੍ਰਕਾਸ਼ੇ ਕੇ ਮਿੱਤਰ ਸਵਾਸੇ ਕੇ ਅਜ ਵਿਸਰੂਪ ਹੈ ਕਿ ਮਿੱਤੋ ਬਿਭੂਤ ਹੈ ਕਿ ਮਿੱਤੋ ਬਸਾਂ ਕੇ ਆਤਮ ਪ੍ਰਭੈ ਕੇ ਅਚਲੰਗ ਅਨੰਗ ਹੈ ਕਿ ਮਿੱਤੋ ਭਗ ਹੈ ਮਦ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨਮ ਦਾਮ ਅਰਬਰ ਅਗੰਜ ਹਰਨ ਪ੍ਰਭਾਂਜ ਅਨਗਨ ਪ੍ਰਣਾਮ ਮਨ ਸਲਾਮ ਅਰਨਰ ਖੰਡ ਬਰਨਰ ਮੰਡ ਅਨਪਹੁਨਾਸ ਮੁਨ ਮਨ ਪ੍ਰਕਾਸ਼ ਗੋਨ ਗਨ ਪ੍ਰਣਾਮ ਜਲ ਥਲ ਮਦਾਮ ਅਣਛ ਜੰਗ ਆਸਨ ਭੰਗ ਉਪਮਾ ਪਾਰ ਗਾਤ ਮਿਤ ਉਦਾਰ ਜਲ ਥਲ ਮਹੰ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਹੁਨਾਸ ਤ੍ਰੇ ਧਰ ਤ੍ਰਾਸ ਆਜਨ ਬਾਹੀ ਕਸ ਦਾਹ ਓਮਕਾਰ ਆਦਿ ਕਥਨੀ ਅਨਾਦ ਖਲਖਣ ਖਿਆਲ ਗੁਰ ਬਿਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨੁਛਿਜ ਗਾਤ ਅਜੇ ਜਨ ਬਾਤ ਚੰਦ ਗਾਤ ਰੰਜ ਬਾਤ ਟੁੱਟ ਭੰਡਾਰ ਠੱਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਣਬਰਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੈ ਪ੍ਰਸਾਦ ਕਰਣਾਲੇ ਹੈ ਅਰਕਾਲੇ ਹੈ ਖਲਖੰਡਨ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੀਸ਼ਰ ਹੈ ਪਰਮੇਸ਼ਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਧ੍ਰਿਤ ਕੀ ਧਰਨ ਹੈ ਜਗ ਕੀ ਕਰਨ ਹੈ ਮਨ ਮਾਨੇ ਹੈ ਜਗ ਜਾਣੇ ਸਰਬੰਕਾਰ ਹੈ ਸਰਬੰਕਾਰ ਹੈ ਸਰਪਾਸੇ ਸਰੁਣਾ ਸੈ ਕਰੁਣਾ ਕਰ ਹੈ ਬੇਸਵੰਬਰ ਹੈ ਸਰਬੇਸ਼ਰ ਹੈ ਜਗਤੀਸ਼ਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਭਾਰਤੀ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਵ ਪਾਇਕ ਹੈ ਪਾਪੰਜਨ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਧਾਮ ਸਿੰਘ ਸਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰ ਨਾਦੰ ਦੇ ਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨੋ ਬਾਂਕ ਬੰਕੇ ਅਭੰਗੀ ਅਨੰਗੇ ਅਨੰਗ ਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਕਛਰੀ ਛੰਦ ਅਜਾਇ ਅਲਾਇ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਲਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਗਾਹ ਢਹ ਨਾਥੀ ਪ੍ਰਮਾਥੀ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਭਰਮ ਗੰਜੇ ਲਿਖੇ ਭੁਜੰਗ ਪ੍ਰਿਆਤ ਛੰਦੇ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਬੇਪੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਬੇਪੂਤੇ
ਸਦਾ ਸੱਚ ਦਾ ਆਨੰਦ ਸਰੂਪ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀ ਮੁਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਜਿਯਮ ਪਹੁ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਬੇਭੂਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਬੇਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਨ ਤੁਹਾ ਪ੍ਰਸਾਦ ਸਵਈਏ ਸਰਾਵਗ ਸਦ ਸਮੂਹ ਸਧਾਨ ਕੇ ਦੇਖ ਪ੍ਰੇਉ ਘਰ ਯੋਗ ਜਤੀ ਕੇ ਸੂਰ ਸਰਾਰਦਨ ਸਦ ਸਿਧਾਦਕ ਸੰਤ ਸਮੂਹ ਹਰੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੁਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੁਣ ਕੋ ਜਾਤ ਨਿਵਾਰੀ ਭਾਰੀ ਭਜਨ ਕੇ ਭੂ ਭਲੀ ਬਿਦ ਨਿਆਵਤ ਸੀਸਨ ਜਾਤ ਵਿਚਾਰੀ ਤੇ ਭਾਈ ਤੁਕਾ ਹਾਂ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪਿਰਾ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਾਸੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੀਖਾ ਵੇਦ ਪੁਰਾਣ ਕਤੇਬ ਕਰਾਣ ਜ਼ਮੀਨ ਜਬਾਨ ਸਬਾਨ ਕੇ ਭਿਖਾ ਪਾਵਨ ਆਹਾਰ ਜਤੀ ਜਤ ਹਾਰ ਸਭਾ ਸੁਭਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਨੇਕ ਨ ਲੇਖਾ ਸੋਧ ਦਿਸ ਪਾਹਾ ਦੁਰੰਤ ਬਾਹ ਸੋ ਸਾਸਨ ਅੰਦਰ ਜਾਨ ਦਲਾਂਗੇ ਭਾਰੀ ਗਮਾਨ ਭਰੇ ਮਨ ਭੈਂਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੀ ਮਤੰਗਣ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲਾਂਗੇ ਵੀਰ ਪਾਰ ਬਡੇ ਬਰੇ ਅਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰ ਦਿਸ ਮਿਲਿੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨ ਦੇਵ ਪਨਿੰਦਨ ਸਾਚਰ ਭੂਤ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾਣ ਜਾ ਧੁਨ ਪਾਪਨ ਕੇ ਬਹੁਪੁੰਜ ਕਪਾਂਗੇ ਸਾਧ ਸਮੂਹ ਪ੍ਰਸੰਨ ਪਿਆ ਜਗ ਸਤਰ ਸਭੈ ਅਵਲੋਕ ਚੱਪਾਂਗੇ ਮਾਨਵ ਇੰਦਰ ਵਿਜਿੰਦਰ ਰਾਧ ਪੋ ਜਾਉਣ ਤਰਲੋਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰ ਬਰਸਾਤ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਪਸੀ ਜਮ ਫਾਸ ਪੁਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਰ ਫੇਰਣਾ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਹ ਕਾਏ ਬੈਠੇ ਭਗਤ ਅੰਨ ਗਾਇਓ ਨਾਥ ਫਿਰਿਓ ਲੀ ਸਾਸ ਮੰਦਰਨ ਲੋਕ ਗਿਓ ਪਰ ਲੋਕ ਗਵਾਯੋ ਬਾਸ ਕੀਓ ਵਿਖੇ ਅਣ ਸੋ ਬੈਠ ਕੇ ਆਸੇ ਹੀ ਅਸੀਂ ਸੋ ਬੈਸ ਬਿਤਾਯੋ ਸਾਚ ਕਾਹੂ ਸੁਨ ਲਿਓ ਸਬੈ ਜਿਨ ਪ੍ਰੇਮ ਕੀ ਉਤਨੇ ਹੀ ਪ੍ਰਪਾਯੋ ਕਾਹੂ ਲੈ ਪਾਹਨ ਪੂਤਰੇ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਔਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਨ ਕੋ ਪੂਜਿਤ ਹੈ ਪਾਸੋ ਕੋ ਮਿਰਤਨ ਕੋ ਪੂਜਨ ਧਾਇਓ ਔਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਵਿਓ ਬਾਚ ਬੇਨਤੀ ਚੌਪਾਈ ਅਮਰੀ ਕਰੋ ਹਾਦ ਇੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਮਨ ਰਹਿ ਮਾਰ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤਮਕਾਵੋ ਆਪ ਹਾਦ ਮੋਹ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਆਉ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਆ ਏ ਸਭੈ ਰਣ ਕੋ ਆਸਨ ਧਰੀਆ ਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ ਤੂੰ ਮੈਂ ਛਾੜ ਕੋਈ ਅਵਰਣ ਧਿਆਉਂ ਜੋ ਬਰ ਚਾਹੂੰ ਸੋ ਤੂੰ ਤੇ ਪਾਵੂੰ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸੁਤਰ ਹਮਾਰੇ ਮਾਰੀਆ ਹੈ ਆਪ ਹਾਰ ਦੈ ਮੁਝ ਅਭਰੀਆ ਏ ਮਰਨ ਕਾਲ ਕਾ ਤ੍ਰਾਸਨ ਵਰੀਆ।
ਹੋ ਜੋਸ ਦਾਹਮਾਰੀ ਪਛਾਵ ਸ੍ਰੀ ਅਸਤੋ ਜੀਵ ਕਰੇ ਹੋ ਰੱਛਾ ਰੱਖ ਲੇ ਹੋ ਮੋਹ ਰੱਖਣ ਹਾਰੀ ਸਾਹਿਬ ਸੰਤ ਸਹਿਜ ਪਿਆਰੇ ਦੀਨ ਵੰਦ ਦੁਸ਼ਟਨ ਕੇ ਹੰਤਾਵ ਤਮਹੁ ਪੁਰੀ ਚਾਤਰ ਦਸ ਹੰਤਾਵ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਿਪਰ ਕਾਲ ਕਾਕੀ ਆਤਮਾ ਸਾ ਜਮਨ ਕਾਲ ਜੋਗੀ ਸਿਵ ਕੇ ਓ ਵੇਦਰਾਜ ਬ੍ਰਹਮਾ ਜੂ ਥੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾਇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤੁ ਜਚਨ ਉਪਜਾਇਓ ਆਦੰਤਿ ਕੈ ਅਵਤਾਰਾ ਸੋਈ ਗੁਰੂ ਸਮਝੇ ਹਮਾਰਾ ਨਮਸਕਾਰ ਤੇ ਸਿੱਖੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸੂਲਾਂ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾ ਰ ਪ੍ਰਜਾ ਧਰ ਤਬ ਦੇਹ ਭਾਰਾ ਜਬਿਆ ਕਰ ਕਰਤ ਹੋ ਕਬ ਹੋਂ ਤੁਮ ਮੈਂ ਮਿਲਤ ਦੇਹ ਧਰ ਸਭ ਹੁਣ ਜੇਤੇ ਬਦਨ ਸਿਰ ਸਭ ਧਾਰੈ ਆਪ ਆਪਣੀ ਬੋ ਜੋ ਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਬੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਲਾ ਨਾਦ ਸੰਭੋ ਤਾਕਾ ਮੂੜ ਚਾਰਦ ਭੇਦਾ ਜਾਕੋ ਭੇਵ ਨ ਪਾਵਦ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾਮੂੜ ਕਤ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵੋ ਨਿਰੰਕਾਰ ਕਾ ਤੀਨਤ ਨਹਿ ਭੇਵ ਆਪ ਆਪਣੀ ਬੁੱਧ ਜਿੱਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾਨਾ ਜਾਇ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਰੂਪ ਸਰੂਪਾ ਰੰਗ ਭਯੋ ਰਾਵ ਕਹਿ ਭੂਪਾ ਪੰਡਜ ਜੇਰਜ ਸੇਤਜ ਕੀਨੀ ਔਤ ਭੁਜ ਖਾਨ ਬਾਹਰ ਰਚਦੀਨੀ ਕਹੁ ਫੂਲ ਰਾਜਾ ਹੋ ਬੈਠਾ ਕਹੁ ਸਿਮਟ ਭਵ ਸੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਭ ਭਵ ਆਦਿ ਜਗਾਤ ਸਰੂਪ ਸਜਮ ਭਵ ਅਵਰ ਚਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਸ਼ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਠ ਦੁਖ ਹੈ ਮਰੇ ਪੁਰਖ ਜਮ ਪਗ ਪਰੇ ਤਿਹਾਰੀ ਤਿਨਕੇ ਤੂੰ ਸੰਕਟ ਸਮਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਹੈ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਅਰੰਤ ਕਾਲਾ ਕਿਰਪਾ ਦ੍ਰਿਸ਼ਟ ਤਣ ਜਾਹ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਠ ਛਾ ਛਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹ ਹੰਬਾਰਾ ਜਿਨ ਨਰ ਨਾਮ ਤਿਹਾਰੁ ਕਹਾ ਦਰ ਦੁਰ ਦੁਖ ਤੇਰਾ ਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਰ ਦੇ ਲਿਹੁ ਬਾਰੀ ਸਰਬ ਠੋਰ ਮੋਹ ਹੋ ਸਹਾਈ ਦੁਰ ਦੁਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਰ ਦੁਖੀਨ ਕੋ ਛੈ ਕਰਤਾ ਸ੍ਰੀ ਅਸਤੋ ਜੋ ਭਾਈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਣੈ ਮੂੜ ਚਿਤ ਲਾਇ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰ ਸਹਸ ਪਣ ਜੈ ਅਰਧ ਸਹਸ ਪਣ ਤੀਨ ਕਹੀ ਜੈ

ਸਿੱਖ ਨਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹੈ ਹਮ ਇੱਕ ਨਾ ਜਾਣਿਓ। ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੇ ਬਖਾਨਿਓ। ਦੁਹਰਾ ਸਗਲ ਦਵਾਰ ਕੋ ਛਾੜ ਕੈ ਗਹੋ ਤੁਹਾਰੋ ਦੁਆਰ ਵਾਹੀ ਗਹਿ ਕੀ ਲਾਜੇ ਅਸ ਗੋ

ਸਾਧ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਰਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬੜਿਆਈਆ ਸ਼ਬਦ ਹੋਤਾ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਦਹੁ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਣਾ ਸਭਨਾ ਗੱਲਾਂ ਸਿਮਰਤ ਸਵਾਮੀ ਸੋ ਕੇ ਮਨ ਹੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ ਸਾਚੇ ਸਾਹਿਬਾਂ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਮਸਾਵੇ ਨਾ ਜਿਨ ਕੈ ਮਨ ਮਸਿਆ ਬਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾ ਮੇਰਾ ਆਧਾਰੋ ਸੱਚ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਹੈ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ

ਮਾਣੀ ਦੇਹ ਨਿਮਾਣੀ ਲਵੈ ਬਾਜੋ। ਕਿਆ ਕਰੇ ਵਿਚਾਰੀਆਂ ਤੁਧ ਬਾਜ ਸਮਰੱਥ ਕੋ ਨਾਹੀਂ, ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਾਹੀਂ ਸਬਦ ਲਾਗ ਸਵਾਰੀਆ। ਕਹਿ ਨਾਨਕ ਲਵੈ ਬਾਜੋ, ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਨਿਨਕਾ ਮੋਹ ਤੁਟਾ ਤਨਕਾ ਸਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਦਹ ਦਿਸਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਜਨ ਪਾਵੇ ਕਾਬੂ ਸੰਤ ਪਿਆਰੇ ਕਤ ਕੀ ਕਰਾ ਕਹਾਣੀ ਕਰਾ ਕਹਾਣੀ ਅਕਤ ਕੇਰੀ ਕਿਤ ਦਵਾਰ ਨਾ ਪਾਈ ਹੈ ਤਨ ਮਨ ਧਨ ਸਭ ਸਮ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਘੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ ਚਤੁਰਾਈ ਨ ਪਾਇਆ ਕਹਿਣਾ ਇਹ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤ ਸਭ ਟੌਜਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲਣ ਨਾਹੀ ਤਿਸ ਨਾਲ ਕਿਉਂ ਚਿੱਤ ਲਾਈ ਐਸਾ ਕਮੂਲੇ ਨਾ ਕੀਚਾ ਜਿਤੇ ਅੰਤ ਪਛੋਤਾਈ ਹੈ।

ਅਗਮ ਅਗੋਚਰਾ, ਤੇਰਾ ਅੰਤ ਨ ਪਾਇਆ, ਅੰਤੋ ਨ ਪਾਇਆ ਕਿਨਾ ਤੇਰਾ, ਆਪਣਾ ਆਪ ਤੂੰ ਜਾਣ ਇਹ ਜੀ ਜਨ ਸਭ ਖੇਲ ਤੇਰਾ, ਕਿਆ ਕੋ ਅੱਖ ਵਖਾਣੀ, ਅੱਖ ਤਾਂ ਵੇਖ ਸਭ ਤੂੰ ਹੈ, ਜਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ, ਲਾਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲਣ ਰਾਲੀ, ਚਾਲਣ ਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚਲਣਾ, ਲਾਭ ਲੋਭ ਅਹੰਕਾਰ ਤਾ ਤਤਨਾ ਬਹੁਤ ਨਾਹੀ ਬੋਲਣਾ, ਕਰਨੇ ਹੋ ਤਿੱਖੀ ਵੱਲ ਹੁਣੀ ਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵ ਚਲਾ ਜਨ ਮਾਰਗ ਪਾਵੇ, ਕਰ ਕਿਰਪਾ ਜਿਨ ਨਾ ਮਿਲਾਹੇ, ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵ ਚਲਾਵੇ, ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹੇਲਾ ਸਤਿਗੁਰ ਸੁਣਾਇਆ, ਇਹੋ ਤਿਨ ਕੈ ਮਨ ਵਸਿਆ, ਜਨ ਧਰੋ ਲਿਖਿਆ ਆਇਆ, ਇੱਕ ਫਿਰੈ ਕਨੇਰੀ ਕਰਹਿ, ਗੱਲਾਂ ਗੱਲੀ ਕਿਨ ਨ ਪਾਇਆ, ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟਾਵ ਸਹਿਤ ਸਿਉ ਪਿਤ ਸੰਗਤ ਸਭਾਈਆ, ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁਰ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪੁੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨ ਉਪਜਾਇ ਬਿਨ ਸਹਿਜਾ, ਸਹਿਸਹਿ ਨਾ ਜਾਈ ਨਹਿ ਜਾਈ, ਸਹਿਸਹਿ ਕਤ ਸੰਨਿਮਰਾਹ ਕਰਮ ਕਮਾਏ, ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋ ਸ਼ਬਦ ਲਾਗੋ ਹਰ ਸਿਮਰੋ ਹੋ ਚਿਤਲਾਈ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ ਸਹਿਸਾ ਉਪਜਾਈ, ਜੀਉ ਮੈਲੀ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾ ਮੈਲੀ, ਤਿੰਨ ਜਨਮ ਜੂਐ ਹਾਰੇ ਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨ ਹੋਵੇ ਸਾਰਿਆ, ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰਾਂਜੋ ਬੇਤਾ ਲਿਆ, ਕਹਿ ਨਾਨਕ ਜਿਨ ਸੱਤ ਜਿਆ ਕੂੜੇ ਲਾਗੇ, ਇਤਨੀ ਜਨਮ ਜੂਐ ਹਾਰੇ ਆ, ਜੀ ਹੁਣ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀ ਹੁਣ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀ, ਮਨਸਾ ਸਾ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ, ਤਾਂ ਸਨਮੁਖ ਸਿੱਖ ਕੋਈ ਜੀਵ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮ ਸੰਭਾਲੇ, ਆਪ ਛੱਡ ਸਦਾ ਹੈ ਪਰਣਾ ਗੁਰਬਿਨੇ ਅਵਰਣਾ ਜਾਣ ਕੋਈ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸੋ ਗੁਰ ਮੁਕਤ ਨ ਪਾਵੇ, ਪਾਵੇ ਮੁਕਤ ਨ ਹੋਰਥੈ ਕੋਈ, ਪੁੱਛੋ ਬਬੇ ਕੀ ਆ ਜਾਏ, ਅਨੇਕ ਜੂਨੀ ਭਰਮ ਆਵੇ ਬਿਨ ਸਾ ਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਾ ਗੁਰ ਮੁਕਤ ਨ ਪਾਏ, ਆਵੋ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ, ਜਿਨ ਕੋ ਨਾਦਰ ਕਰਮ ਹੋ ਵੈ ਹਿਰਦੈ ਤਨ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹਾ ਹਰਿ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਿਖਾਣੀ, ਹਰ ਹਰ ਨਿਤ ਕਰ ਹਸਨਾ ਕਹਿ ਕਛੂ ਨਾ ਜਾਣੀ, ਚਿਤ ਜਿਨ ਕਾ ਹਿਲ ਲਿਆ ਮਾਇਆ, ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ, ਸ਼ਬਦ ਸਿੱਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤੇ ਆਪ ਉਪਾਏ ਕਹਿ ਕਰਤਾਏ, ਆਪੇ ਹੁਕਮਰਤਾਏ ਹੁਕਮਰਤਾਏ, ਵੇਖੇ ਗੁਰਮੁਖ ਸਾਹਿਬ ਬੁਝਾਈ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਮ ਲਵਲਾਏ, ਕਹਿ ਨਾਨਕ ਆਪ ਕਰਤਾਏ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾਪੀ ਚਾਰ ਦੇ ਤਤਾ ਸਾਰਣ ਜਾਣੀ, ਤਤਾ ਸਾਰਣ ਜਾਣੀ ਗੁਰੂ ਬਾਜੋ ਤਤਾ ਸਾਰਣ ਜਾਣੀ, ਤੇਹੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ,
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸਨੂੰ ਅਣ ਦਿਨ ਹੱਲ ਵੀ ਲੱਗ ਗਿਆ ਜਾਗਤ ਰਹਿਣ ਵਿਹਾੜੀ ਮਾਤਾ ਕੇ ਉਦਨ ਮੈਂ ਪ੍ਰਤ ਪਾਲ ਕਰੀ ਸੋ ਕਿ ਅਮਰ ਹੋ ਸਾਰੀ ਹੈ ਮਨਹੂ ਕਿਉਂ ਸਾਰੀ ਹੈ ਇਹ ਬੜਾ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਕੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀ ਹੈ ਕਹਿ ਨਾਨਕ ਇਹ ਬੜਾ ਦਾਤਾ ਸੋ ਕਿ ਅਮਰ ਹੋ ਸਾਰੀ ਹੈ ਜੈਸੀ ਅਗਨ ਉਦਨ ਮੈਂ ਐਸੀ ਬਾਹਰ ਮਾਇਆ ਮਾਇਆ ਅਗਨ ਸਬਕੋ ਜਿਹੀ ਕਰਤਾ ਖੇਲ ਚਾਇਆ ਜਾਂ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤਰ ਵੀ ਸਰੈ ਮਹੁਬ ਜਾ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾ ਗਈ ਇਤਨੀ ਵਿੱਚੇ ਮਾਇਆ ਪਾਇਆ ਹਰੇ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿੱਟੂ ਰਾਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੋਪੀਆ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨਿਆਏ ਹਰੇ ਆਪ ਮੁਲਕ ਹੈ ਭਗਤ ਨ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਸ ਮੇਰੀ ਮਨ ਮਣ ਜਾਣਾ ਹਰ ਰਸ ਮੇਰੀ ਮਨ ਮਣ ਜਾਣਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ ਹੋ ਧਨ ਤ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਵਾ ਬਣਜਾਰਾ ਇਹ ਰਸਨਾ ਤੂੰ ਅਨ ਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਹਰ ਨ ਤਸਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਾਏ ਜਿਸੇ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨੇ ਆਏ ਇਹ ਸਰੀਰ ਆ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ।

ਦੁਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾਪੇ ਅਨ ਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਆ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਆ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰਪ੍ਰਸਾਦੀ ਹਰਮਨ ਮੱਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮਹਿ ਜੋ ਧਰੀ ਹਰ ਬਣਿਆ ਉਰਨ ਦੇਖੋ ਕੋਈ ਹਰ ਬਣਿਆ ਉਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਵਜਿਆ ਜਾਵੀਕਾ ਹਰਿ ਕਹਿ ਹਰ ਬਣਿਆ ਉਰਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਣਨਾ ਨੂੰ ਪਠਾਏ ਸ੍ਰੀ ਲਾਇ ਸੁਣੋ ਸਤਬਾਣੀ ਜਿਤ ਸੁਣੀ ਮੰਤਰ ਹਰਿਆ ਹੋਆ ਰਸਨਾ ਰਸ ਬਾਣੀ ਸੱਚ ਅਲੱਕ ਵਡਾਣੀ ਤਾਂ ਕੀ ਗਤ ਕਹੀ ਨ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ ਸਾਚਾ ਸੁਣਨਾ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਡਾਕਿਆ ਬਾਜਾ ਪਾਵਣ ਵਜਾਇਆ ਵਜਾਇਆ ਬਾਜਾ ਪਾਵਣ ਨੌ ਦੁਆਰ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਵੋ ਨਵ ਨਿਧੋ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਪਿਆਰਾ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਾਵਣ ਮਜਾਇਆ ਇਹੋ ਸਾਚਾ ਸੋਹੇਲਾ ਸਾਚਾ ਕਰ ਗਾਵ ਹੋ ਗਾਵੋ ਤਾਂ ਸੋਹੇਲਾ ਘਰ ਸਾਚਾ ਜਿੱਥੈ ਸਦਾ ਸੱਚ ਧਿਆਵੇ ਸੱਚੋ ਧਿਆਵੇ ਹੈ ਜਤ ਸੁਭਾਵੇ ਹੈ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਿਨ ਪਾਵੇ ਕਹਿ ਨਾਨਕ ਸੱਚ ਸੋਹੇਲਾ ਸੱਚਾ ਕਰ ਗਾਵੇ ਆਨੰਦ ਸੁਨਹਵੜ ਭਾਗੀ ਆਹ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾ ਪੁੱਤਰੇ

ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਆਖੇ ਲੱਖ ਕਰੋੜ ਸੱਚੇ ਸਬਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਫ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੈ ਸੋ।

ਭੈਵ ਸ਼ਗਨ ਖੜਾਏ ਵਿਗਾਰ ਭੈਵ ਧਰਤੀ ਦੇ ਵਿਹਾਰ ਭੈਵ ਚਿੰਦ ਫਿਰੈ ਸਰਭਾਰ ਭੈਵ ਚ ਰਾਜਾ ਧਰਮ ਦੁਆਰ ਭੈਵ ਸੂਰਜ ਭੈਵ ਚੰਦ ਕੋਹ ਕਰੋੜੀ ਚਲਤ ਨਯੰਤ ਭੈਵ ਸਿੱਧ ਬੁੱਧ ਸੋਨਾਥ ਭੈਵ ਚਿਆੜਾਣੇ ਆਕਾਸ਼ ਭੈਵ ਜੋਤ ਮਹਾਮਨਸੂਰ ਭੈਵ ਚਾਵੈ ਜਾਵੈ ਪੂਰ ਸਗਲੇ

ਹੈ ਕੌਰ ਜੋਗੀ ਸੁਣ ਧਿਆਨ ਜਿਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤੀ ਮਨ ਸੰਤੋਖ ਉਪਜੈ ਦੇਣ ਕੈ ਵਿਚਾਰ ਦੇ ਦੇ ਮੰਗੈ ਸਹਿ ਸਗੁਣਾ ਸੋ

ਕੂੜੇ ਨਿਉ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਚਾਹ ਦੋਸਤ ਦੀ ਸਬਜੈਕਟ ਚੱਲਣ ਹਾਰ ਕੂੜ ਮਿੱਠਾ ਕੂੜ ਮਾ ਕਿਉਂ ਕੂੜ ਬੈਪੂਰ

ਪਾੜਪੁਸਤਕ ਸੰਧਿਆ ਪਾਤੰ ਸਿਲਪੁਰ ਸਬਗ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਦੋ।

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗਤ ਦੇ ਲਾਹੇ ਬਖਸ਼ੇ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਪ ਸਰਵਣ ਕਰੀਏ ਲੜੀ ਵਾਰ ਗੁਰ ਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ।

ਖੁਦ ਡਿਠੇ ਸੱਚੇ ਪਾਤ ਸਾਹ। ਮਲ ਜਨਮ ਜਨਮ ਦੀ ਕੱਟੀ ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਂ।

ਕੌਮ ਦਾ ਆਗੂ ਸੀ, ਮੋਰਚੇ ਦਾ ਡਿਕਟੇਟਰ ਸੀ, ਅਤੇ ਜਿਹੜਾ ਸੱਚਾ ਸੰਤ ਸੀ ਬਾਬਾ ਜਰਨੈਲ ਸਿੰਘ, ਉਹ ਕੌਮ ਤੋਂ, ਕੌਮ ਦੇ ਹੱਕਾਂ ਤੋਂ ਕੁਰਬਾਨ ਹੋ ਗਿਆ। ਬਸ ਇਹੀ ਫਰਕ ਸੀ। ਔਰ ਇਸੇ ਕਰਕੇ ਸਮਰਪਿਤ ਕਰਕੇ ਉਹਨਾਂ ਸਿੰਘਾਂ ਨੇ ਕਿਸੇ ਤਰ੍ਹਾਂ ਦਾ 5 ਜੂਨ ਤੱਕ ਵੀ ਸਮਝੌਤਾ ਨਹੀਂ ਕੀਤਾ। ਲੈਫਟੀਨੈਂਟ ਜਰਨਲਾਂ ਨਾਲ ਕਿੰਨੇ ਵੀ ਪੈਕੇਜ ਦੇ ਰਹੇ, ਕਿੰਨੇ ਵੀ ਲਾਲਚ ਦਿੱਤੇ, ਡਰਾਵੇ ਦਿੱਤੇ ਪਰਿਵਾਰਾਂ ਦੇ, ਤੁਹਾਡੇ ਬੱਚੇ ਪਰਿਵਾਰ ਖਤਮ ਕਰ ਦਿਆਂਗੇ, ਜੰਗ ਛੱਡ ਦਿਓ। ਪਰ ਜਿਸ ਕੌਮ ਕੋਲ ਇਹੋ ਜਿਹਾ ਆਗੂ ਹੋਵੇ, ਨਾ ਵਿਕਣ ਵਾਲਾ ਮਰ ਜੀਵੜਾ ਆਗੂ ਹੋਵੇ, ਸਮਰਪਿਤ ਹੋਵੇ, ਉਹ ਕੌਮ ਦੇ ਛਪਾਈ ਵੀ ਐਸੇ ਹੀ ਹੁੰਦੇ ਨੇ। ਕੌਮ ਵੀ ਉਹ ਤੋਂ ਆਪਣਾ ਆਪ ਵਾਰ ਦਿੰਦੀ ਹੈ, ਉਹਨਾਂ ਮਰ ਜੀਵੜਿਆਂ ਨੇ ਵੀ ਮਹਾਂਪੁਰਖਾਂ ਦਾ ਸਾਥ ਨਹੀਂ ਛੱਡਿਆ। ਅਖੀਰ ਤੱਕ ਜਦੋਂ ਸ਼ਹੀਦ ਹੋ ਗਏ, ਉਦੋਂ ਫਿਰ ਉਹਨਾਂ ਦੇ ਹੌਸਲੇ ਵੀ ਟੁੱਟ ਗਏ। ਔਰ ਫੜੇ ਗਏ, ਕਈ ਸ਼ਹੀਦ ਹੋ ਗਏ। 5 ਜੂਨ ਨੂੰ ਮਹਾਂਭਿਆਨਕ ਜੰਗ ਹੋਈ। ਹਵਾਈ ਜਹਾਜ਼ਾਂ ਰਾਹੀਂ ਬੰਬਾਂ ਦੀ ਫਾਇਰਿੰਗ ਵੀ। 18ਵੀਂ ਸਦੀ ਦੇ ਬਣਾਏ ਹੋਏ ਬੁੰਗੇ ਜੋ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਜੀ ਦੀ ਰੱਖਿਆ ਵਾਸਤੇ ਬਣਾਏ ਗਏ ਸਨ, ਜਿੱਥੇ ਧੂਲ ਕੋਟ ਬਣਾਇਆ ਗਿਆ ਸੀ, ਮਿੱਟੀ ਦਾ ਕੋਟ, 4 ਚੁਫੇਰੇ ਵੱਡੀ ਕੰਧ ਕੱਢੀ ਗਈ ਸੀ ਮਿੱਟੀ ਦੀ ਕੁਝ ਦੂਰੀ 'ਤੇ, ਉੱਥੇ ਬੁੰਗੇ ਵੀ ਬਣਾਏ ਗਏ ਸਨ ਕਿ ਦੂਰੋਂ ਆਉਂਦੇ ਦੁਸ਼ਮਣ ਦਾ ਪਤਾ ਲਾ ਕੇ ਉਹਨੂੰ ਦੂਰ ਹੀ ਡੱਕਿਆ ਜਾਵੇ। ਇਹ ਬੁੰਗੇ ਵੀ ਢਾ ਦਿੱਤੇ ਗਏ ਸਨ 5 ਜੂਨ ਸ਼ਾਮ ਤੱਕ, ਬੰਬ ਮਾਰ ਮਾਰ ਉੱਪਰੋਂ ਜੋ ਢਏ ਹੋਏ ਅਸੀਂ ਫੋਟੋਆਂ ਵਿੱਚ ਵੇਖਣੇ ਹਾਂ। ਦੁਬਾਰੇ ਮੁਰੰਮਤ ਕਰਕੇ ਇਹਨਾਂ ਦੇ ਉੱਪਰ ਗੁੰਬਦ ਬਣਾਏ ਗਏ ਨੇ, ਸਾਡੇ ਵੇਂਦਿਆਂ ਵੇਂਦਿਆਂ ਬਣੇ ਨੇ। ਬਹੁਤ ਜ਼ਿਆਦਾ ਤਾਕਤ ਵਰਤੀ ਗਈ ਅੱਜ ਵਾਲੇ ਦਿਨ। ਸਾਰਾ ਦਿਨ ਅੰਧਾ ਧੁੰਦ, ਗੋਲੀਆਂ ਦਾ ਮੀਂਹ ਵਰਦਾ ਰਿਹਾ, ਲੱਖਾਂ ਗੋਲੀਆਂ ਮਿੰਟਾਂ ਵਿੱਚ। ਹਿੰਦੁਸਤਾਨ ਦੀ ਹਕੂਮਤ ਦੀਆਂ ਫੌਜਾਂ ਜਿਹੜੀਆਂ ਸੀ ਉਹ ਦਾਗ ਰਹੀਆਂ ਸਨ। ਗੁਰੂ ਪਿਆਰੀ ਸਾਧ ਸੰਗਤ ਜੀ ਮਰ ਜੀਵੜਿਆਂ ਨੇ ਵੀ 5000 ਤੋਂ ਵੱਧ, 6000 ਦੇ ਕਰੀਬ ਫੌਜ ਜਿਹੜੀ ਸੀ 5 ਜੂਨ ਨੂੰ ਰੱਖੀ ਸੀ ਮੈਦਾਨ ਵਿੱਚ, ਉਹਨਾਂ ਵੀ ਇੰਨੀ ਮੰਨੀ ਸੀ ਕਿਸੇ ਤਰ੍ਹਾਂ ਦੀ, ਡਰ ਖੌਫ ਨਹੀਂ, ਜ਼ਾਲਮ ਦਾ ਮੰਨਿਆ ਸੀ। ਸਿੰਘਾਂ ਦੀਆਂ ਵੀ ਸ਼ਹੀਦੀਆਂ ਹੋਈਆਂ, 30 ਸਿੰਘ ਇੱਕ ਪਾਸੇ ਸ਼ਹੀਦ ਹੋਏ, 6-7 ਸਿੰਘ ਇੱਕ ਪਾਸੇ ਤੋਂ ਸ਼ਹੀਦ ਹੋਏ। ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਮਕਲੀ ਰਾਗ ਵਿੱਚ ਕਿਵੇਂ ਗੁਰੂ ਕੀ ਕਿਰਪਾ ਨਾਲ ਸੇਵਕ ਬਣੇ ਆ। ਜਿਹੜੇ ਸੇਵਕ ਬਣ ਜਾਂਦੇ ਨੇ ਗੁਰੂ ਪਰਮੇਸ਼ਰ ਦੇ ਦਰ ਦੇ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਰਹਿਮਤਾਂ ਕਰਦੇ ਨੇ। ਸੇਵਕਾਂ ਨੂੰ ਇੱਕ ਤੇ ਮਹਾਰਾਜ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਰਹਿਣ ਦਿੰਦੇ। ਸੇਵਕ ਦੇ ਹਿਰਦੇ ਵਿੱਚ, ਸੇਵਕ ਦਾ ਹਿਰਦਾ ਸਿੱਧਕ ਨਾਲ, ਭਰੋਸੇ ਨਾਲ, ਦ੍ਰਿੜ ਵਿਸ਼ਵਾਸ ਨਾਲ ਲੀਨ ਹੁੰਦਾ ਹੈ, ਭਰਪੂਰ ਹੁੰਦਾ ਹੈ। ਸੇਵਕ ਦਾ ਜੀਵਨ ਬੇਪਰਵਾਹ ਹੋ ਜਾਂਦਾ ਹੈ। ਬੇਪਰਵਾਹ ਸਦਾ ਰੰਗ ਹਰਕਾ ਜਾ ਕੋ ਪਾਖ ਸੁਆਮੀ, ਉਹਦਾ ਪੱਖ ਮਾਲਕ ਆਪ ਕਰਦਾ ਹੈ। ਜੋ ਸੇਵਕ ਬਣ ਕੇ ਸੇਵਾ ਕਰਦਾ ਉਹਦੇ ਪੱਖ ਵਿੱਚ ਸੱਚੇ ਪਾਤਸ਼ਾਹ ਆਪ ਹੁੰਦੇ, ਉਹਦੀ ਰੱਖਿਆ ਆਪ ਕਰਦੇ ਨੇ। ਫਿਰ ਉਹਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਚਿੰਤਾ ਨਹੀਂ ਹੁੰਦੀ ਹੈ। ਸੇਵਕ ਗੁਰੂ ਪਰਮੇਸ਼ਰ ਦੇ ਸਨਮੁਖ ਹੋ ਕੇ ਕਾਰਜ ਕਰਦਾ ਹੈ। ਪਰਪਕਾਰ, ਸੇਵਾ, ਸਿਮਰਨ ਜਿਸ ਵਿੱਚ ਆਪਣਾ ਸਵਾਰਥ ਨਾ ਹੋਵੇ, ਆਪਣਾ ਮਤਲਬ ਨਾ ਹੋਵੇ,

ਅਮਰਦਾਸ ਮਹਾਰਾਜ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਧੁਰੋਂ ਦਾਤ ਲਿਖੀ ਹੋਈ ਦੇਣੀ ਸੀ। ਲਿਖ ਦਾਤ ਜੋਤ ਵਡਿਆਈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਉਹੀ ਲਿਖਿਆ, ਜੰਮੈ ਪੂਰਬ ਬੀਜਿਆ ਵਿੱਚ ਵਿੱਚ ਹੋਰ ਕੁੜੀ ਚਤੁਰਾਈ। ਜੰਮਦਾ ਤਾਂ ਉਹੀ ਹੈ, ਉਹੀ ਫਲ ਲੱਗਦਾ ਹੈ, ਫਲ ਮਿਲਦਾ ਹੈ ਜੋ ਪਹਿਲਾਂ ਬੀਜਿਆ ਹੁੰਦਾ ਕਿਸੇ ਦਾ। ਵਿੱਚ ਵਿੱਚ ਹੋਰ ਕੂੜੀਆਂ ਚਤੁਰਾਈਆਂ ਵੀ ਸਨ ਜੋ ਆਪਣੇ ਆਪ ਗੱਦੀਆਂ ਲੈਣ ਨੂੰ ਫਿਰਦੀਆਂ ਸਨ, ਨਹੀਂ ਮਿਲੀ। ਗੁਰੂ ਰਾਮਦਾਸ ਮਹਾਰਾਜ ਜੀ ਧੁਰੋਂ ਬਖਸ਼ਿਸ਼ ਲੈ ਕੇ ਆਏ ਸਨ, ਲੇਕਿਨ ਗੁਰੂ ਅਮਰਦਾਸ ਜੀ ਨੇ ਵੇਖ ਲਿਆ ਸੀ ਵੀ ਉਮਰ ਬਹੁਤ ਥੋੜ੍ਹੀ ਹੈ। ਆਪਣੀ ਉਮਰ ਵੀ ਦਿੱਤੀ ਸੀ, ਥੋੜ੍ਹਾ ਸਮਾਂ ਉਹਨਾਂ ਨੂੰ ਮਿਲਿਆ 7 ਕੁ ਸਾਲ ਦਾ। 1574 ਈਸਵੀ ਤੋਂ ਲੈ ਕੇ 1581 ਤੱਕ ਉਹਨਾਂ ਨੂੰ ਨਿਸ਼ਾਨ ਦੇਈ ਸਰੋਵਰ ਦੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਮ੍ਰਿਤ ਸਰੋਵਰ ਦੀ ਕਰਾ ਦਿੱਤੀ ਸੀ ਅਤੇ ਨੀਂਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਰੋਵਰ ਮੂਲ ਰੂਪ ਵਿੱਚ ਰਚ ਦਿੱਤਾ ਸੀ, ਇਹਦੀ ਰੱਖ ਦਿੱਤੀ ਸੀ ਅੰਮ੍ਰਿਤਸਰ। ਤਾਂ ਹੀ ਨਾਮ ਰਾਮਦਾਸ ਸਰੋਵਰ ਬਾਣੀ ਵਿੱਚ ਆਇਆ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਬਹੁਤਾ ਸਮਾਂ ਨਹੀਂ ਸੀ, ਸੇਵਾ ਸਾਰੇ ਕਾਰਜ ਸੰਪੂਰਨ ਹੁੰਦੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਕੋਲ ਸਮਾਂ ਸੀ। 25 ਸਾਲ ਆਪ ਜੀ ਨੂੰ ਗੁਰਿਆਈ ਮਿਲੀ ਹੈ। 18 ਸਾਲ ਦੀ ਉਮਰ ਤੋਂ ਲੈ ਕੇ 25 ਸਾਲ ਗੁਰਿਆਈ ਕੀਤੀ ਹੈ। ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸਨ, ਸਰੋਵਰ ਨੂੰ ਪੱਕਾ ਕਰਨਾ, ਪੌੜੀਆਂ ਬਣਾਉਣੀਆਂ ਉਹਦੀਆਂ। ਕੱਚੇ ਰੂਪ ਵਿੱਚ, ਮੂਲ ਰੂਪ ਵਿੱਚ ਹੀ ਸੀ ਦੁੱਖ ਭੰਜਨੀ ਬੇਰੀ। ਪਾਣੀ ਮੀਂਹਾਂ ਦਾ ਢਲ ਢਲ ਕੇ ਪਈ ਜਾਂਦਾ ਸੀ, ਨੀਵੇਂ ਥਾਂ ਸਰੋਵਰ ਸੀ, ਵਰਖਾ ਦੇ ਜਲ ਨਾਲ ਹੀ ਭਰਦਾ ਸੀ। ਮਹਾਰਾਜ ਜੀ ਨੇ ਫਿਰ ਹਰਿਮੰਦਰ ਸਾਹਿਬ ਜੀ ਦਾ ਨਕਸ਼ਾ ਬਣਾਇਆ, ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ, ਸੋਹਣਾ ਪੁਲ ਬਣਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੀ ਬਾਣੀ ਇਕੱਤਰ ਕਰਕੇ ਰਚਨਾ ਕੀਤੀ, ਸੰਪਾਦਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰਿਮੰਦਰ ਸਾਹਿਬ ਵਿੱਚ ਪ੍ਰਗਾਸ਼ ਕਰਵਾਏ। ਪ੍ਰਗਾਸ਼ ਤੋਂ ਲੈ ਕੇ ਸੁਖ ਆਸਣ ਦੀ ਚਬਰ ਛਤਰ ਤੱਕ ਦੇ ਮਾਲਕ ਬਣਾਏ। ਸਾਰੀ ਸੇਵਾ ਜਿਹੜੀ ਸੀ, ਮਰਿਆਦਾ ਕਾਇਮ ਕੀਤੀ ਹਰਿਮੰਦਰ ਸਾਹਿਬ ਦੇ ਅੰਦਰ। ਕੋਠਾ ਸਾਹਿਬ ਦੀ ਸੇਵਾ ਕਰਵਾਈ, ਜਿੱਥੇ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਣ ਹੁੰਦੇ ਸਨ ਸਤਿਗੁਰਾਂ। ਇੱਥੇ ਹੀ ਬੱਸ ਨਹੀਂ, ਇਹ ਤੋਂ ਪਹਿਲਾਂ ਸੰਤੋਖਸਰ ਸਰੋਵਰ ਲਾਇਆ, ਸੰਤੋਖੇ ਜੋਗੀ ਨੂੰ ਬਾਹਰ ਕੱਢ ਕੇ ਉਹਦੀ ਕਲਿਆਣ ਕੀਤੀ, ਔਰ ਉੱਥੋਂ ਦੀ ਮਿੱਟੀ ਜਿਹੜੀ ਸੀ ਉਹ ਲਿਆ ਕੇ ਸਰੋਵਰ ਵਿੱਚ ਪਾਈ ਸੀ। ਫਿਰ ਜਲ ਰੁਕਿਆ ਸੀ, ਪਹਿਲਾਂ ਜਲ ਜੀਰ ਜਾਂਦਾ ਸੀ, ਸਿੰਮ ਜਾਂਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਰਾਮਸਰ ਸਾਹਿਬ ਜੀ ਦੀ ਸਿਰਜਣਾ ਕੀਤੀ। ਸ੍ਰੀ ਤਰਨ ਤਾਰਨ ਸਾਹਿਬ ਜੀ ਸਭ ਤੋਂ ਵੱਡਾ ਸਰੋਵਰ ਬਣਾਇਆ, ਕੋੜੀਆਂ ਦੇ ਕੋੜ ਦੂਰ ਕਰਨ ਵਾਸਤੇ ਦੁਆਖਾਨੇ ਖੋਲ੍ਹੇ, ਗੁਰਮਤ ਦਾ ਪ੍ਰਚਾਰ ਉਸ ਇਲਾਕੇ ਵਿੱਚ ਕੀਤਾ ਜਿੱਥੇ ਸਖੀ ਸਰਵਰ ਦਾ ਪ੍ਰਚਾਰ ਹੋ ਰਿਹਾ ਸੀ ਬਹੁਤ ਜ਼ਿਆਦਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਵਿਖੇ ਸ਼ੀਸ਼ ਮਹਿਲ ਗੁਰਦੁਆਰਾ ਸਾਹਿਬ ਥੰਮ ਸਾਹਿਬ ਸਿਰਜੇ, ਖੂਹ ਲਵਾਏ। ਲਾਹੌਰ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਸਥਾਨ, ਅਵਤਾਰ ਸਥਾਨ ਅਤੇ ਡੱਬੀ ਬਾਜ਼ਾਰ ਵਿੱਚ ਧਰਮਸ਼ਾਲ ਬਣਵਾਈ, ਗੁਰਦੁਆਰਾ ਸਾਹਿਬ ਕਾਇਮ ਕੀਤਾ। ਆਪ ਜੀ ਨੇ ਇੱਥੇ ਹੀ ਬੱਸ ਨਹੀਂ, ਬਡਾਲੀ ਜਿਹਨੂੰ ਹੁਣ ਗੁਰੂ ਕੀ ਬਡਾਲੀ ਕਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਣ 'ਤੇ ਉੱਥੇ 6 ਹਲਟ ਜਿੱਥੋਂ ਇੱਕੋ ਦਮ ਚੱਲਦੇ ਸਨ ਇਕੱਠੇ 6 ਹਲਟ, ਏਡਾ ਵੱਡਾ ਖੂਹ ਲਵਾਇਆ, ਪਾਣੀ ਦੀ ਕਿਲਤ ਦੂਰ ਕੀਤੀ,

ਬੇਅੰਤਕਾਰ ਜਾਪ ਜੀ ਨੇ ਕੀਤੇ, ਇੱਕ ਨਹੀਂ ਬੇਅੰਤਕਾਰ। ਸਮਾਂ ਵੀ ਮਿਲਿਆ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ, ਆਪ ਜੀ ਤਾਂ ਹੀ ਬਾਣੀ ਵਿੱਚ ਸ਼ੁਕਰਾਨੇ ਵਜੋਂ ਬਖਸ਼ਿਸ਼ ਕਰ ਰਹੇ ਨੇ ਕਿ ਜੋ ਸੇਵਕ ਬਣ ਕੇ ਸੇਵਾ ਕਰਦਾ ਹੈ ਸਤਿਗੁਰੂ ਉਹਦੀਆਂ ਸਾਰੀਆਂ ਚਿੰਤਾ ਵੀ ਚੱਕ ਦਿੰਦੇ ਨੇ। ਕੱਲ ਕਿਹਾ ਸੀ, ਸਗਲੀ ਚਿੰਤਾ ਆਪ ਨਿਵਾਰੀ, ਤਿਸ ਗੁਰ ਕਉ ਹਉ ਸਦ ਭਲੇ ਹਾਰੀ, ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਨਹਦ ਤੂਰੇ ਸਤਿਗੁਰ ਰਹਾਉ। ਜਿਹੜਾ ਗੁਰੂ ਦੀ ਚਰਨ ਛਰਨ ਵਿੱਚ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਕਾਰ ਨੂੰ, ਭਗਤੀ ਦੀ ਕਾਰ ਨੂੰ, ਸੇਵਾ ਸਿਮਰਨ ਨੂੰ ਨਹੀਂ ਛੱਡਦਾ ਹੈ, ਹਉ ਮੂਰਖ ਕਾਰਾ ਲਾਈਆ ਨਾਨਕ ਹਰ ਕੰਮੇ, ਗੁਰੂ ਰਾਮਦਾਸ ਮਹਾਰਾਜ ਕਹਿ ਗਏ ਸਨ। ਉਹਨਾਂ ਦੇ ਸਾਰੇ ਕਾਰਜ ਕੋਈ ਚਿੰਤਾ ਨਹੀਂ ਮਹਾਰਾਜ ਰਹਿਣ ਦਿੰਦਾ ਗੁਰਮੁਖ, ਸਾਰੇ ਕਾਰਜ ਪੂਰੇ ਹੋ ਜਾਂਦੇ ਨੇ। ਕਾਜ ਹਮਾਰੇ ਪੂਰੇ ਸਤਿਗੁਰ, ਵੱਡਿਆਂ ਸਤਿਗੁਰਾਂ ਨੇ ਆਪ ਨਾਲ ਵਰਤ ਕੇ ਸਾਡੇ ਸਾਰੇ ਕਾਰਜ ਪੂਰੇ ਕੀਤੇ ਨੇ। ਵੀ ਬੇਨਤੀ ਕਰਦੇ ਵਾਂ, ਸ਼ਹੀਦੀ ਅਖੀਰ 'ਤੇ ਹੋਈ, 1606 ਈਸਵੀ ਵਿੱਚ, ਉਹੀ ਅਖੀਰਲਾ ਸਾਲ ਸੀ ਗੁਰਿਆਈ ਦਾ। ਉਸ ਤੋਂ ਪਹਿਲਾਂ ਵੀ ਜਦੋਂ ਇਹ ਕਾਰਜ ਸੇਵਾਵਾਂ ਹੋ ਰਹੀਆਂ ਸਨ ਗੁਰੂ ਘਰ ਦੀਆਂ, ਬੜੇ ਹਮਲੇ ਕੀਤੇ ਸੀ ਦੁਸ਼ਮਣ ਨੇ, ਬੜੇ ਯਤਨ ਕੀਤੇ ਸਨ ਇਹਨਾਂ ਵਿੱਚ ਵਿਘਨ ਪਾਉਣ ਵਾਸਤੇ। ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਨਹਦ ਤੂਰੇ ਸਤਿਗੁਰ ਰਹਾਉ, ਸਾਡੇ ਸਾਰੇ ਕਾਰਜ ਸਤਿਗੁਰਾਂ ਨੇ ਪੂਰੇ ਕੀਤੇ ਨੇ। ਸਿੱਖ ਨੇ ਕੋਈ ਵੀ ਕਾਰਜ ਵਾਸਤੇ ਅਰਦਾਸ ਕਰਨੀ ਤੇ ਸਤਿਗੁਰਾਂ ਦੇ ਅੱਗੇ ਕਰਨੀ, ਪੂਰੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕੜਾ ਪ੍ਰਸ਼ਾਦ ਦੀ ਦੇਗ ਭੇਟ ਕਰਕੇ, ਦੇਗ ਸਜਾ ਕੇ ਅਰਦਾਸ ਕਰਨੀ, ਆਨੰਦ ਸਾਹਿਬ ਦਾ ਪਾਠ ਕਰਕੇ ਘੱਟ ਤੋਂ ਘੱਟ, ਹੋਰ ਕੋਈ ਆਸਰਾ ਨਹੀਂ ਲੈਣਾ ਹੈ।

ਵਿਘਨ ਤੋਂ ਭਾਵ ਰੁਕਾਵਟਾਂ, ਉਹਨੂੰ ਕੋਈ ਰੁਕਾਵਟ ਨਹੀਂ ਆਉਂਦੀ। ਵਿਘਨ ਨਾ ਕੋ ਲਾਗਤਾ ਗੁਰਪਹਿ ਅਰਦਾਸ, ਕੋਈ ਵਿਘਨ ਕੋਈ ਰੁਕਾਵਟ ਨਹੀਂ ਲੱਗਦੀ, ਕੋਈ ਡਿੱਕਾ ਨਹੀਂ ਪੈਂਦਾ। ਜੇ ਜਿਹੜਾ ਪੂਰੇ ਗੁਰਾਂ ਦੇ ਅੱਗੇ ਅਰਦਾਸ ਕਰਦਾ ਹੈ, ਪੂਰੇ ਗੁਰੂ ਦਾ ਉੱਟ ਆਸਰਾ ਲੈਂਦਾ ਹੈ, ਹਰੇਕ ਕਾਰਜ ਤੋਂ ਪਹਿਲਾਂ ਸਿੱਖ ਨੇ ਅਰਦਾਸ ਕਰਨੀ ਕਰਾਉਣੀ ਹੈ। 101 ਅਰਦਾਸ ਲਿਖੀ ਇਤਿਹਾਸਕਾਰਾਂ ਨੇ ਸਿੱਖ ਦੀ, 101 ਅਰਦਾਸ ਵਿਵਹਾਰਾਂ ਦੀ, ਪਰਮਾਰਥਕ ਦੇ ਵਿਵਹਾਰ। ਕਾਜ ਹਮਾਰੇ ਪੂਰੇ ਸਤਿਗੁਰ, ਸਾਡੇ ਸਾਰੇ ਕਾਰਜ ਸਤਿਗੁਰਾਂ ਨੇ ਸਿਰੇ ਕੀਤੇ ਨੇ। ਹਰ ਆਪ ਜੀ ਬਖਸ਼ਿਸ਼ ਕਰ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰਪੂਰਾ ਅਰਾਧਿਆ ਦਰਗਹਿ ਸੱਚ ਖਰੇ। 12 ਮਹਾਬਾਣੀ ਦੇ ਅਖੀਰ ਤੇ ਵੀ ਆਪ ਜੀ ਨੇ ਉਹ ਮੋਹਰ ਲਾਈ ਸੀ, ਨਾਮ ਦਾ ਆਸਰਾ ਨਹੀਂ ਛੱਡਿਆ। ਜਿਨ੍ਹਾਂ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਸਾਰੇ ਕਾਰਜ ਹੀ ਸਰ ਗਏ, ਇਹ ਲੋਕ ਦੇ ਪਰਲੋਕ ਦੇ ਮੁਕਤੀ ਆਦਿ ਕਾਰਜ ਵੀ ਉਹਨਾਂ ਨੂੰ ਮਿਲ ਗਏ, ਸੰਪੂਰਨ ਹੋ ਗਏ, ਆਵਾਗਾਉਣ ਤੋਂ ਵੀ ਰਹਿਤ ਹੋ ਗਏ। ਕਾਜ ਹਮਾਰੇ ਪੂਰੇ ਸਤਿਗੁਰ, ਵਾਜੇ ਅਨਹਦ ਤੂਰੇ ਸਤਿਗੁਰ, ਸਤਿਗੁਰਾਂ ਨੇ ਸਾਰੇ ਕਾਰਜ ਪੂਰੇ ਕਰ ਦਿੱਤੇ। ਚਿਤਵੇ ਹੋਏ ਫਲ ਲਾਏ, ਮਨ ਵਿੱਚ ਚਿਤਵੇ ਹੋਏ, ਸੋਚੇ ਹੋਏ ਤੇ ਅਨਹਦ ਤੂਰੇ, ਹੱਦ ਤੋਂ ਰਹਿਤ ਇੱਕ ਰਸ ਵਾਜੇ ਜੋ ਨੇ ਸਹਿਜ ਧੁਨ ਨਾਮ ਦੀ, ਉਹ ਵੀ ਸਤਿਗੁਰਾਂ ਪ੍ਰਗਟ ਕਰ ਦਿੱਤੀ ਹਿਰਦੇ ਵਿੱਚ। ਜਿਉਂਦੇ ਜੀ ਜੀਵਨ ਮੁਕਤ ਅਵਸਥਾ ਵੀ ਦੇ ਦਿੱਤੀ। ਰਹਾਓ ਮਹਾਰਾਜ ਜੀ ਬਖਸ਼ਿਸ਼ ਕਰ, ਮਹਿਮਾ ਜਾ ਕੀ ਗਹਿਰ ਗੰਭੀਰ, ਇਹ ਜਿਨ੍ਹਾਂ ਸਤਿਗੁਰਾਂ ਦੀ ਇਹ ਬਖਸ਼ਿਸ਼ ਹੋਈ ਹੈ ਉਹਨਾਂ ਦੀ ਮਹਿਮਾ ਵਡਿਆਈ ਬਹੁਤ ਗਹਿਰ ਡੂੰਘੀ ਹੈ, ਨਿਰਹਲ ਹੈ, ਗੰਭੀਰ ਬਹੁਤ ਡੂੰਘੀ ਹੈ, ਨਿਰਹਲ ਹੈ, ਸਮੁੰਦਰ ਵਾਂਗ ਵਡਿਆਈ। ਜਿਵੇਂ ਸਮੁੰਦਰ ਇੱਕ ਸ਼ਾਂਤ ਹੁੰਦਾ ਹੈ, ਗੁਰੂ ਦੀ ਮਹਿਮਾ ਵਡਿਆਈ ਹੋ ਨਹੀਂ ਸਕਦੀ, ਕਥਨ ਨਹੀਂ ਹੁੰਦੀ। ਸਮੁੰਦਰ ਦੇ ਪਾਣੀ ਨੂੰ, ਜਲ ਨੂੰ ਕੋਈ ਮਾਪ ਤੋਲ ਨਹੀਂ ਸਕਦਾ ਹੈ ਕਿੰਨਾ ਹੈ। ਗੁਰੂ ਦੀ ਵਡਿਆਈ ਪੂਰਨ ਤੌਰ 'ਤੇ ਕੋਈ ਵੀ ਨਹੀਂ ਕਰ ਸਕਦਾ, ਏਡੀ ਵੱਡੀ ਵਡਿਆਈ ਹੈ। ਸਤਿਗੁਰਾਂ ਦੀ ਮਹਿਮਾ ਅਗਾਧ ਬੋਧ ਹੈ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ ਨਮੋ ਨਮੋ ਨੇਤ ਹੈ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਭਾਈ ਗੁਰਦਾਸ ਸਾਹਿਬ ਜੀ ਕਵਿਤਾ ਵਿੱਚ ਫੁਰਮਾਨ ਕਰਦੇ ਨੇ, ਸਤਿਗੁਰੂ ਦਇਆ ਦੇ ਖਜ਼ਾਨੇ ਨੇ, ਮਹਿਮਾ ਅਗਾਧ ਬੋਧ ਹੈ, ਬੇਅੰਤ ਹੈ। ਐਸੇ ਸਤਿਗੁਰਾਂ ਨੂੰ ਨਮਸਕਾਰ ਹੈ, ਨਮਸਕਾਰ ਹੈ। ਬੇਅੰਤ ਨੇ ਜੋ ਬੇਅੰਤ ਹੈ, ਬੇਅੰਤ ਹਨ। ਮਹਿਮਾ ਜਾ ਕੇ ਗਹਿਰ ਗੰਭੀਰ, ਜਿਨ੍ਹਾਂ ਸਤਿਗੁਰਾਂ ਦੀ ਵਡਿਆਈ ਗਹਿਰ ਹੈ, ਬਹੁਤ ਡੂੰਘੀ ਹੈ, ਗੰਭੀਰ ਹੈ, ਨਿਰਹਲ ਹੈ। ਹੋਏ ਨਿਹਾਲ ਦੇ ਜਿਸ ਧੀਰ, ਜਿਹਨੂੰ ਬਖਸ਼ਿਸ਼ ਕਰ ਦਿੰਦੇ ਨੇ, ਥਾਪੜਾ ਮਹਾਰਾਜ ਦੇ ਦੇਣ, ਕਿਰਪਾ ਰੂਪੀ ਹੱਥ ਰੱਖ ਦਿੰਦੇ ਨੇ ਜਿਹਦੇ ਉੱਪਰ, ਸਿਰ ਦੇ ਉੱਪਰ। ਹੋਏ ਨਿਹਾਲ ਜੇ ਦੇ ਜਿਸ ਧੀਰ, ਜਿਹਨੂੰ ਧੀਰਜ ਦੇ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ, ਸਤਿਗੁਰ ਪ੍ਰਸਾਦ ਵਰਤ ਜਾਂਦੀ ਜਿਹਦੇ ਉੱਪਰ। ਹੋਏ ਨਿਹਾਲ ਉਹ ਨਿਹਾਲ ਹੋ ਜਾਂਦਾ ਹੈ, ਹਾਲ ਤੋਂ ਭਾਵ ਹੁੰਦਾ ਹੈ, ਫਾਰਸੀ ਦਾ ਸ਼ਬਦ ਹੈ ਦੁੱਖ, ਅੱਕਿਆ ਹੋਇਆ ਦੁਖੀ ਹੋਇਆ ਬੰਦਾ ਆਉਂਦਾ, ਮੇਰਾ ਕੋਈ ਹਾਲ ਨਹੀਂ ਹੈ। ਨੇਹ ਤੋਂ ਭਾਵ ਰਹਿਤ, ਹਾਲ ਦੁੱਖ ਤੋਂ ਰਹਿਤ ਹੋ ਜਾਂਦਾ, ਉਹਨੂੰ ਕੋਈ ਤੌਖਲਾ ਨਹੀਂ ਹੁੰਦਾ ਹੈ, ਪੂਰਨ ਤੌਰ 'ਤੇ ਸ਼ਾਂਤੀ ਆਨੰਦ। ਹੋਏ ਨਿਹਾਲ ਉਹ ਨਿਹਾਲ ਹੋ ਜਾਂਦਾ, ਸਾਰੇ ਦੁੱਖ ਕੱਟੇ ਜਾਂਦੇ ਨੇ ਉਹਦੇ। ਦੇ ਜਿਸ ਧੀਰ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਧੀਰਜ ਦੇ ਦੇਣ, ਜਿਸ ਸੇਵਕ ਐਸੀ ਬਖਸ਼, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ,
ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਐਸੀ ਬੇਨਤੀ ਕਰਦੇ ਨੇ ਸੇਵਕ ਰੱਬ ਦੇ ਪਿਆਰੇ, ਤੁਸੀਂ ਸੁਮੇਰ ਪਰਬਤ ਵਰਗੇ ਸਤਿਗੁਰੂ ਜੀ ਸਾਡੇ ਆਸਰੇ ਹੋ। ਜੇ ਤੁਹਾਡਾ ਆਸਰਾ ਅਡੋਲ ਹੈ ਸੁਮੇਰ ਪਰਬਤ ਵਾਂਗ, ਝੱਖੜ ਵਾਓ ਨਾ ਡੋਲਈ ਪਰਬਤ ਮੇਰਾਣ। ਜਾਣਾ ਬਿਰਥਾ ਜੀ ਕੀ ਜਾਣੀ ਹੋ ਜਾਣ, ਕਿਆ ਸਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਗੜ ਸੁਜਾਣ। ਐਸਾ ਆਸਰਾ ਫਿਰ ਮਹਾਰਾਜ ਸਾਨੂੰ ਤੁਹਾਡਾ ਆਸਰਾ, ਨਾ ਤੁਸੀਂ ਡੋਲਣ ਵਾਲੇ ਹੋ ਨਾ ਹਮ ਗਿਰਤੇ ਨਾ ਅਸੀਂ ਫਿਰ ਮਹਾਰਾਜ ਡਿੱਗਾਂਗੇ। ਸੇਵਕ ਨੂੰ ਐਸਾ ਆਸਰਾ ਹੁੰਦਾ ਗੁਰੂ ਦਾ ਪਰਮੇਸ਼ਰ ਦਾ, ਐਸਾ ਹੀ ਆਸਰਾ ਸੀ ਬੰਦਗੀ ਦਾ ਗੁਰੂ ਸਾਹਿਬਾਂ ਦੇ ਉੱਪਰ ਦ੍ਰਿੜ ਵਿਸ਼ਵਾਸ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ। ਹੋਰ ਕੋਈ ਆਸਰਾ ਨਹੀਂ ਸੀ। ਧਾਰਨਾ ਗਾਉਂਦੇ ਸੀ, ਪਤਾ ਸੀ ਚਾਰ ਛੁਪੇਰਾ ਈਰਖਾ ਨਾਲ ਭਰਿਆ ਹੋਇਆ ਦੁਸ਼ਮਣ ਨੇ, ਸਰਕਾਰ ਤੇ ਪ੍ਰਤੱਖ ਦੁਸ਼ਮਣ ਸੀ, ਦੁਸ਼ਮਣ ਤੇ ਦੁਸ਼ਮਣ ਸੀ, ਆਪਣਿਆਂ ਨੇ ਵੀ ਘੱਟ ਨਹੀਂ ਕੀਤੀਆਂ, ਆਪਣਿਆਂ ਨੇ ਵੀ ਪੂਰਾ ਢਿੱਲ ਲਾਇਆ ਵੀ ਛੇਤੀ ਤੋਂ ਛੇਤੀ ਹਮਲਾ ਕੀਤਾ ਜਾਵੇ, ਫੜ ਲਿਆ ਜਾਵੇ। ਆਪਣੇ ਵੀ ਖੁਸ਼ੀਆਂ ਮਨਾ ਰਹੇ ਸਨ, ਤਾਂ ਹੀ ਤੇ ਮਹਾਂਪੁਰਸ਼ ਧਾਰਨਾ ਗਾਉਂਦੇ ਸੀ ਇਹ ਪੰਛੀ ਇਕੱਲਾ ਇਹਦੇ ਮਗਰ ਸ਼ਿਕਾਰੀ ਬਹੁਤੇ। ਕਬੀਰ ਸਾਹਿਬ ਜੀ ਦੇ ਸਲੋਕ ਨਾਲ ਗਾਉਂਦੇ ਸਨ, ਕਬੀਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਹੋ ਮਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ। ਇਕੱਲਾ ਪੰਛੀ ਇਹਦੇ ਮਗਰ ਸ਼ਿਕਾਰੀ ਬਹੁਤੇ ਲੱਗੇ ਹੋਏ ਨੇ, ਨਹੀਂ ਫੜ ਸਕੇ, ਨਹੀਂ ਹਰਾ ਸਕੇ, ਸਾਰਿਆਂ ਨੂੰ ਆਪ ਰੋ ਕੁਰਲਾ ਕੇ ਝੂਰ ਝੂਰ ਕੇ ਮਰਨਾ ਪਿਆ। ਜਿੰਨੇ ਲੀਡਰ ਸੀ ਪ੍ਰੈਕਟੀਕਲ, ਜਿੰਨਿਆਂ ਨੇ ਹਮਲੇ ਵਿੱਚ ਸਾਥ ਦਿੱਤਾ, ਸਭ ਕੁਰਲਾ ਕੁਰਲਾ ਕੇ ਮਰੇ ਨੇ, ਪਰ ਉਹ ਮਹਾਂਪੁਰਸ਼ਾਂ ਨੂੰ ਕੋਈ ਫੜ ਨਹੀਂ ਸਕਿਆ, ਕੋਈ ਹੇਠ ਹੀ ਨਹੀਂ ਕਰ ਸਕਿਆ, ਕੋਈ ਹਰਾ ਨਹੀਂ ਸਕਿਆ ਕਿ ਜਾਨ ਸਾਰ ਉਹਨਾਂ ਨੂੰ ਫੜ ਲਿਆ ਹੋਵੇ ਜਾਂ ਮਾਰ ਦਿੱਤਾ ਹੋਵੇ। 6 ਦਿਨ ਐਸੇ ਛੱਕੇ ਛਡਾਏ ਚੜ੍ਹ ਕੇ ਆਈਆਂ ਫੌਜਾਂ ਦੇ, ਦੰਦ ਖੱਟੇ ਕੀਤੇ, ਕਈ ਸਦੀਆਂ ਤੱਕ ਹਿੰਦੁਸਤਾਨ ਦੀ ਹਕੂਮਤ ਨੂੰ ਯਾਦ ਰਵੇਗਾ। ਹੋਏ ਨਿਹਾਲ ਦੇ ਜਿਸ ਧੀਰ, ਜਿਹਨੂੰ ਧੀਰਜ ਦੇ ਦੇਵੇ ਨਿਹਾਲ ਹੋ ਜਾਂਦਾ ਹੈ। ਗਾਲਬ ਕਲਾਂ ਤੋਂ ਮਹਾਂਪੁਰਸ਼ ਆਪਣੇ ਨਾਨਕੇ ਨਗਰ ਤੋਂ ਜਿੱਥੇ ਜਨਮ ਹੋਇਆ ਸੀ ਉਹਨਾਂ ਦਾ, ਗਾਲਬ ਕਲਾਂ ਲੁਧਿਆਣੇ ਜ਼ਿਲ੍ਹੇ ਵਿੱਚ ਜੁਗਰਾਓਂ ਤੋਂ 110 ਕਿਲੋਮੀਟਰ ਦੇ ਕਰੀਬ ਸ਼ਾਇਦ ਨਗਰ ਹੈ। ਸੋ ਉੱਤਰ ਦੀ ਬਾਹੀ ਪਹਾੜ ਦੀ ਬਾਹੀ ਜਗਰਾਓਂ ਤੋਂ, ਉੱਥੇ ਨਾਨਕਿਆਂ ਤੋਂ ਮਹਾਂਪੁਰਸ਼ ਕਈ ਪਿੰਡਾਂ ਵਿੱਚ ਦੀ ਧਰਮਕੋਟ ਜਾਣਾ ਸੀ ਵਾਪਸ, 3-4 ਗੱਡੀਆਂ ਸਨ। ਰਾਹ ਵਿੱਚ ਕਿਸ਼ਨਪੁਰਾ ਪਿੰਡ ਆਇਆ, ਉਹ ਸਿੰਘਾਂ ਨੂੰ ਪਤਾ ਲੱਗ ਗਿਆ ਅਤੇ ਉਹ ਅੱਡੇ 'ਤੇ ਆ ਕੇ ਵਾਰ ਵਾਰ ਅੱਡਾ ਸੀ ਜਿੱਥੋਂ ਦੀ ਸੜਕ ਲੰਘਦੀ ਸੀ ਨਗਰ ਦੇ, ਵਾਰ ਵਾਰ ਉਹਨਾਂ ਮੂਹਰੇ ਆ ਕੇ ਖੜ ਗਏ ਸਿੰਘ ਵੀ ਕਥਾ ਕਰਾਉਣੀ ਹੈ, ਜਾਣ ਨਹੀਂ ਦੇਣ, ਲੰਘਣ ਨਹੀਂ ਦੇਣਾ। ਪਤਾ ਲੱਗਾ ਵੀ ਇੱਧਰੋਂ ਮਹਾਂਪੁਰਸ਼ ਆਉਂਦੇ। ਉਹ ਸੜਕ 'ਤੇ ਆ ਗਏ, ਮਹਾਂਪੁਰਸ਼ਾਂ ਨੂੰ ਵੇਖ ਕੇ ਅਤੇ ਗੱਡੀਆਂ ਰੋਕੀਆਂ, ਬੇਨਤੀ ਕੀਤੀ ਜੀ ਕਥਾ ਕਰ ਜਾਓ ਸਾਡੇ ਨਗਰ ਵਿੱਚ, ਆਉਂ ਨਾ ਜਾਓ, ਵਾ ਲੰਘ ਕੇ ਨਾ ਜਾਓ ਜਾਂ ਚੱਲੋ। ਮਹਾਂਪੁਰਖ ਬਾਬਾ ਵਿਸਾਖਾ ਸਿੰਘ ਜੀ ਹੁਣਾਂ ਦਾ, ਸੰਤ ਛਪਾਹੀ ਸਨ, ਉਹ ਵੀ ਬੜੀਆਂ ਭਾਰੀ ਸੇਵਾਵਾਂ ਕੀਤੀਆਂ ਨੇ। ਉਹਨਾਂ ਦਾ ਸਥਾਨ ਬਣਾਇਆ, ਅਸੀਂ ਉੱਥੇ ਕਥਾ ਕੀਤੀ ਗੱਜ ਵੱਜ ਕੇ 1 ਘੰਟਾ। ਉਹਨਾਂ ਦੱਸਿਆ ਸਿੰਘਾਂ ਨੇ ਮੈਨੂੰ, ਮੈਂ 6 ਮਹੀਨੇ ਉੱਥੇ ਡਿਊਟੀ ਕੀਤੀ ਕਥਾ ਦੀ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਦੱਸਿਆ ਵੀ 80 ਦੇ ਕਰੀਬ ਸਿੰਘ ਤਿਆਰ ਹੋ ਗਏ ਅੰਮ੍ਰਿਤ ਛਕਣ, ਜਿਹੜੇ ਮੁੰਡੇ ਸੀ ਨੌਜਵਾਨ। 1 ਘੰਟਾ ਕਥਾ ਕੀਤੀ, ਅੰਮ੍ਰਿਤ ਸੰਚਾਰ ਕੀਤਾ, ਫਿਰ ਸਾਰਾ ਪਿੰਡ ਨਿਹਾਲ ਕਰ ਦਿੱਤਾ। ਮੋਰਚਾ ਲੱਗਾ ਹੋਇਆ ਸੀ, 1982 ਦੀ ਗੱਲ ਆ। ਕਹਿਣ ਲੱਗੇ 82 ਦੇ ਅਖੀਰ ਸਾਡੇ ਚੋਂ ਇੱਕ ਸਿੰਘ ਪੁੱਛ ਹੀ ਬੈਠਾ ਵੀ ਇਹ ਮੋਰਚਾ ਤੁਸੀਂ ਲਾ ਦਿੱਤਾ ਕੀ ਬਣੂਗਾ, ਸਰਕਾਰ ਜਿਹੜੀ ਆ ਉਹ ਬਹੁਤ ਲੰਬੇ ਹੱਥ ਹੁੰਦੇ ਨੇ ਉਹਦੇ, ਤੁਸੀਂ ਪਿੱਛੇ ਹਟ ਜਾਓਗੇ ਜਾਂ ਕੀ ਬਣੂਗਾ।
ਕਹਿਣ ਲੱਗੇ, ਸਿੰਘੋ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ। ਉਹ ਬਾਜਾਂ ਵਾਲਾ ਡੰਡੇ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਹਿਣ ਲੱਗੇ, ਡੰਡੇ ਵਾਲਾ ਕਰਵਾ ਰਿਹਾ, ਜੋ ਉਹਨੇ ਕਰਾਉਣਾ ਉਹੀ ਹੋਣਾ ਵਾ, ਮੈਂ ਪਿੱਛੇ ਨਹੀਂ ਹਟੂੰਗਾ। ਉਹਨਾਂ ਦੇ ਸਾਡੇ ਇੱਥੇ ਇਹ ਵਚਨ ਕੀਤਾ ਸੀ ਸਿੰਘਾਂ ਦੇ ਵੀ ਇਹ ਡੰਡੇ ਵਾਲਾ ਕਰਵਾ ਰਿਹਾ, ਫਿਕਰ ਨਾ ਕਰੋ, ਉਹ ਨਾਲ ਆ ਮੇਰੇ। ਏਡੀ ਵੱਡੀ ਧੀਰਜ ਸੀ ਭਾਵ। ਹੋਏ ਨਿਹਾਲ ਦੇ ਜਿਸ ਧੀਰ, ਜਿਹਨੂੰ ਧੀਰਜ ਦੇ ਜਾਵੇ ਉਹ ਨਿਹਾਲ ਹੋ ਜਾਂਦਾ ਹੈ। ਡਰਨਾ ਡਰਾਉਣਾ ਤੇ ਉਹਨਾਂ ਦੇ ਸੁਪਨਿਆਂ ਵਿੱਚ ਵੀ ਨਹੀਂ ਸੀ। ਜਾ ਕੇ ਬੰਧਨ ਕਾਟੇ ਰਾਏ, ਜਿਹਦੇ ਬੰਧਨ ਜੰਮਣ ਮਰਨ ਦੇ, ਮਾਇਆ ਦੇ ਮੋਹ ਦੀਆਂ ਤੰਦਾਂ ਜਿਹੜੀਆਂ ਨੇ, ਹੰਗਤਾ ਮਮਤਾ, ਇਹ ਸਰੀਰ ਮੇਰਾ ਮਮਤਾ, ਇਹਦੇ ਨਾਲ ਮੈਂ ਕਰ ਰਿਹਾ ਜੋ ਕੁਝ ਕਰ ਰਿਹਾ, ਮੈਂ ਕਮਾ ਰਿਹਾ, ਮੈਂ ਖੱਟ ਰਿਹਾ ਵਾਂ, ਹੰਗਤਾ ਮਮਤਾ ਦੇ ਕਰਤਾ ਭੋਗਤਾ ਦੇ, ਮੈਂ ਕਰਨ ਵਾਲਾ, ਮੈਂ ਇੰਨਾ ਕਮਾਇਆ ਭੋਗ ਰਿਹਾ, ਇਹਦੇ ਕਰਕੇ ਜਨਮ ਮਰਨ ਨੇ। ਜਿਨ੍ਹਾਂ ਦੇ ਪ੍ਰਕਾਸ਼ ਸਰੂਪ ਸੱਚੇ ਪਾਤਸ਼ਾਹ ਨੇ ਬੰਧਨ ਕੱਟ ਦਿੱਤੇ, ਉਹੀ ਗਿਆਨਵਾਨ ਆ ਜਿਉਂਦੇ ਜੀ, ਉਹੀ ਮਹਾਂਪੁਰਸ਼। ਜਾ ਕੇ ਬੰਧਨ ਕਾਟੇ ਰਾਏ, ਸੋ ਨਰ ਬਹੁਰ ਨ ਜੋਨੀ ਪਾਏ। ਮਹਾਰਾਜ ਕਹਿੰਦੇ ਉਹ ਮਨੁੱਖ ਫਿਰ ਜੂਨੀਆਂ ਵਿੱਚ ਨਹੀਂ ਪਾਇਆ ਜਾਂਦਾ ਹੈ, ਜਿਹਦੇ ਬੰਧਨ ਆਪ ਸੱਚੇ ਪਾਤਸ਼ਾਹ ਕੱਟਦੇ। ਲੱਖ ਕਰੋਰੀ ਬੰਧਨ ਪਰਾ, ਹਰ ਕਾ ਨਾਮ ਜਪਤ ਨਿਸਤਰਾ ਹੈ। ਲੱਖਾਂ ਕਰੋੜਾਂ ਬੰਧਨ ਪੈਂਦੇ ਨੇ, ਵਾਹਿਗੁਰੂ ਦਾ ਨਾਮ ਜਪ ਕੇ ਸਾਰੇ ਖੁੱਲ ਜਾਂਦੇ ਨੇ, ਸੰਗਲ ਬੰਧਨਾਂ ਦੇ ਰਹਿਤ ਹੋ ਜਾਂਦਾ ਹੈ। ਸੋ ਨਰ ਬਹੁਰ ਨਾ ਜੋਨੀ ਪਰਾ, ਫਿਰ ਉਹ ਜੂਨੀਆਂ ਵਿੱਚ ਨਹੀਂ ਪੈਂਦਾ ਹੈ, ਦੁਨੀਆਂ ਵਿੱਚ ਨਹੀਂ ਪਾਇਆ ਜਾਂਦਾ, ਜੋਨੀ ਪਾਏ ਐਸੀ ਬਖਸ਼, ਜਿਉਂਦੇ ਜੀ ਮੁਕਤ ਹੋ ਜਾਂਦਾ ਹੈ, ਸਰੀਰ ਦਾ ਮੋਹ ਵੀ ਨਿਕਲ ਜਾਂਦਾ ਹੈ। ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਰੂ ਦੀ ਵਡਿਆਈ ਬਖਸ਼ਿਸ਼ ਕਰ ਰਹੇ ਨੇ, ਜਿਹਨੇ ਵੀ ਗੁਰੂ ਦਾ ਉਲਟ ਆਸਰਾ ਲਿਆ ਉਹਦੇ ਸਾਰੇ ਕਾਰਜ ਇਹੋ ਲੋਕ ਸੁਖੀ ਹੈ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਉਹਨੂੰ ਪ੍ਰਾਪਤ ਹੁੰਦੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੇ ਆਈਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ।

ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰਨ ਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ।

ਗੁਰੂ ਪਿਆਰੀ ਸਾਧ ਸੰਗਤ ਜੀ, ਜੂਨ 1984 ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ, ਘੱਲੂਘਾਰੇ ਨੂੰ ਸਮਰਪਿਤ ਗੁਰੂ ਘਰ ਵਿਖੇ ਅੱਜ 10 ਵਜੇ ਦੇ ਕਰੀਬ ਸਮੂਹ ਟਰੱਕਾਂ ਵਾਲੇ ਵੀਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਗਾਸ਼ ਹੋਣਗੇ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਰਦਾਸ ਵਿੱਚ ਸ਼ਾਮਿਲ ਹੋ ਕੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਫਿਰ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂਹ ਬੱਚੇ ਬੱਚੀਆਂ ਮਹਾਨ ਮਰਜੀਵੜੇ ਸ਼ਹੀਦਾਂ ਨੂੰ ਮਹਾਂਪੁਰਖਾਂ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ 10 ਵਜੇ ਦੇ ਕਰੀਬ ਗੁਰੂ ਘਰ ਵਿਖੇ ਅੱਜ ਪ੍ਰਗਾਸ਼ ਹੋ ਰਹੇ ਹਨ। ਆਪ ਸੰਗਤਾਂ ਨੇ ਭਾਈ ਅਰਦਾਸ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ, ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਰਾਂਗਾ।

Ich nicht.

मन मुख हर मंदिर की सार न जाननी मन मुख हर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਜੀ ਦੇ ਹਾਜ਼ਰ ਹੈ

Thank you.